ਹੁਣੇ ਤੁਸੀਂ ਸੁਣ ਰਹੇ ਸੀ ਹਿੰਦੀ ਵਿੱਚ ਖਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਦਿੱਲੀ ਕੇਂਦਰ ਤੋਂ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਸ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ AIR ਤੇ। ਸਟੂਡੀਓ ਦੀ ਘੜਦੇ ਅਨੁਸਾਰ ਸਮਾਂ ਹੋ ਰਿਹਾ 2:30 ਤੇ 44 ਸਕਿੰਟ ਦਾ। ਸਮਾਂ ਹੈ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ।

ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰੀ ਨਮਸਕਾਰ। ਪ੍ਰੋਗਰਾਮ ਹੈ ਜੀ ਸੁਰੀਲੀ ਦੁਪਹਿਰ ਤੇ ਅੱਜ ਦਾ ਇਹ ਪ੍ਰੋਗਰਾਮ ਆਧਾਰਿਤ ਹੋਏਗਾ ਤੁਹਾਡੇ ਵਟਸਐਪ ਤੇ ਖਤਾਂ ਦੇ ਉੱਪਰ। ਤੁਸੀਂ ਜਿਹੜੀ ਵਟਸਐਪ ਰਾਹੀਂ ਸਾਨੂੰ ਫਰਮਾਇਸ਼ ਭੇਜੀ ਹੈ ਜਾਂ ਖਤਾਂ ਰਾਹੀਂ ਫਰਮਾਇਸ਼ ਭੇਜੀ ਹੈ, ਉਸ ਆਧਾਰ ਤੇ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਗੀਤ ਚੱਲਣਗੇ। ਤੇ ਵਟਸਐਪ ਦਾ ਨੰਬਰ ਇੱਕ ਵਾਰ ਅਸੀਂ ਫੇਰ ਸਾਡੇ ਸਰੋਤਿਆਂ ਨੂੰ ਦੱਸ ਦਿੰਦੇ ਹਾਂ ਜੀ, ਨੰਬਰ ਹੈ 7710-7373-46। ਤੇ ਇਸ ਨੰਬਰ ਦੇ ਉੱਪਰ ਤੁਸੀਂ ਸਾਨੂੰ ਚੱਲਦੇ ਪ੍ਰੋਗਰਾਮ ਦੇ ਦੌਰਾਨ ਵਟਸਐਪ ਦੇ ਉੱਪਰ ਆਪਣੀ ਫਰਮਾਇਸ਼ ਲਿਖ ਕੇ ਭੇਜ ਸਕਦੇ ਹੋ। ਸੋ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਇਸ ਖੂਬਸੂਰਤ ਗੀਤ ਦੇ ਨਾਲ।

ਘੁਮਿਆਰਾ ਖੇੜਾ ਤੇ ਪਿੰਡ ਬੁਰਜ ਮਾਨਸਾ ਤੋਂ ਸਾਨੂੰ ਵਟਸਐਪ ਦੇ ਜ਼ਰੀਏ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾ ਨੇ ਰਾਮ ਸਿੰਘ ਤੱਗੜ, ਭਿੰਦਰ ਕੌਰ ਤੱਗੜ, ਕਮਲਪ੍ਰੀਤ ਸਿੰਘ ਤੱਗੜ, ਸੁਰਿੰਦਰ ਜੌੜਾ ਨੇੜੇ ਫਾਟਕ ਮੌੜ ਮੰਡੀ ਤੋਂ, ਗੁਰਜੀਤ ਨੰਬਰਦਾਰ ਮਾਨਸਾ ਕਲਾ ਤੋਂ, ਮਲਕੀਤ ਮਾਨ ਮਾਨਸਾ ਕਲਾ ਤੋਂ, ਗੁਰਤੇਜ ਕੈਂਥ ਪਿੰਡ ਜਲੂਰ ਤੋਂ, ਮੰਗੂ ਰਾਜਸਥਾਨ ਨੇ ਮੌੜ ਮੰਡੀ ਤੋਂ ਤੇ ਪੂਰੀ ਤੱਗੜ ਫੈਮਿਲੀ ਤੇ ਅਗਲਾ ਜਿਹੜਾ ਸਾਨੂੰ ਵਟਸਐਪ ਦੇ ਜ਼ਰੀਏ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾ ਨੇ ਪਿੰਡ ਲਾਲਬਾਈ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਨਛੱਤਰ ਸਿੰਘ ਤੇ ਨਾਲ ਇਹਨਾਂ ਦੇ ਮਨਜੀਤ ਕੌਰ, ਅਸ਼ਮਨ ਕੌਰ, ਜਗਮੀਤ ਕੌਰ, ਰਾਜਵੀਰ ਕੌਰ, ਸੁਮਨ ਕੌਰ ਤੇ ਸੁਖਚੈਨ ਸਿੰਘ ਤੇ ਪੱਕੀ ਖੁਰਦ ਤੋਂ ਸਾਨੂੰ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾ ਨੇ ਸਤਨਾਮ ਸਿੰਘ ਗਿੱਲ ਤੇ ਇੱਕ ਹੋਰ ਸਾਨੂੰ ਖਤ ਲਿਖ ਕੇ ਉਹਦੀ ਫੋਟੋ ਕਰਕੇ ਭੇਜੀ ਸਾਡੇ ਸਰੋਤਾ ਨੇ। ਉਹਨਾਂ ਨੇ ਆਪਣਾ ਨਾਮ ਲਿਖਿਆ ਜੀ ਹਰਦਾਸ ਸਿੰਘ, ਪਿੰਡ ਸਿੰਘਪੁਰਾ ਸਿਰਸਾ ਤੋਂ, ਤੇ ਨਾਲ ਇਹਨਾਂ ਦੇ ਸਾਥੀ ਨੇ ਜੀ ਹਰਪ੍ਰੀਤ ਸਿੱਧੂ, ਖੁਸ਼ਪ੍ਰੀਤ ਸਿੱਧੂ, ਜਸਵੀਰ ਸਿੰਘ ਔਲਖ, ਬਿੰਦਰ ਡਾਲੀਵਾਲਾ, ਬਾਬਾ ਪਿਆਰਾ ਸਿੰਘ ਕੋਟ ਸ਼ਮੀਰ ਤੋਂ। ਤੇ ਇਹਨਾਂ ਸਾਰੇ ਸਰੋਤਿਆਂ ਦੀ ਫਰਮਾਇਸ਼ ਤੇ ਆਓ ਸੁਣਦੇ ਹਾਂ ਫਿਲਮ ਪੁੱਤ ਜੱਟਾਂ ਦੇ ਵਿੱਚੋਂ ਇਹ ਗੀਤ।

जी प्रोग्राम चल रहा है सुरीली दोपहर ते समा 2:41 ते 34 सैकेंट दा ते खतां दे आधार ते अज दा ये प्रोग्राम ते अगला गीत सुन ले साडे कोल पहुंची है जी फरमाइश गुरदास मान दी आवाज दे विच मणके गीत सुन ले फरमाइश सानू करन वाले साडे स्रोतां ने पिंड तेजा मोड़ी हरियाणा तो हरबंस सिंह संधु बंसी लाल संधु ते उन्हां दा पोतरा कबीर संधु ते अगला खत सानू लिखण वाले साडे स्रोतां ने मलोट तो कुलवंत गिल जसवंत गिल रमन गिल जिला ਮੁਕਤਸਰ ਪਿੰਡ ਮੋਲਾ ਤੋਂ ਪਾਲ ਗਿੱਲ ਗੁਰਦਿਆਲ ਗਿੱਲ ਸਾਧੂ ਗਿੱਲ ਦਿਸ਼ਾ ਮੋਲਾ ਦਰਸ਼ਨ ਬਰਾੜ ਤੇ ਮਲਕੀਤ ਕੜਿਆਣਾ ਗਾਂਧੀ ਚੌਂਕ ਰੋਪੜ ਪੰਜਾਬ ਤੋਂ ਹਰਦੇਵ ਮੀਕਾ ਬਲਵਿੰਦਰ ਵਿਰਕ ਜੈਤੇਗ ਵਿਰਕ ਤੇ ਮੀਕਾ ਵਿਰਕ ਮਸੀਤਾਂ ਡਾਬਾਲੀ ਤੋਂ ਦਰਸ਼ਨ ਲੋਟ ਸਰਗੁਣ ਇੰਦਰਜੀਤ ਕਮਲਜੀਤ ਮੀਨਾਕਸ਼ੀ ਸਾਗਰ ਤੇ ਹਨੀ ਲੋਟ ਤੇ ਪਿੰਡ ਭੰਗਾਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਜਗਤਾਰ ਗਿੱਲ ਗੁਰਮੀਤ ਗਿੱਲ ਨਾਜ਼ਮ ਗਿੱਲ ਸੁਖਮਨ ਗਿੱਲ ਤੇ ਕਮਲਦੀਪ ਗਿੱਲ ਤੇ ਵਟਸਐਪ ਦੇ ਜ਼ਰੀਏ ਸਾਨੂੰ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾਂ ਨੇ ਅਬੋਹਰ ਤੋਂ ਸੁਖਦੇਵ ਕੁਮਾਰ ਪ੍ਰਜਾਪਤੀ ਤੇ ਪਿੰਡ ਬੁਰਜ ਸੰਧਵਾ ਨਜ਼ਦੀਕ ਮਲੋੜ ਤੋਂ ਸਰਬਜੋਤ ਸਿੱਧੂ ਅਵਿਤਾਸ ਸਿੰਘ ਸਿੱਧੂ ਜੰਗੀਰ ਸਿੰਘ ਭੁੱਲਰ ਡੱਬ ਵਾਲੀ ਢਾਬ ਤੋਂ ਰੁਲਦੂ ਸਿੰਘ ਪਿੰਡ ਕਰਮਗੜ੍ਹ ਢਾਣੀ ਤੋਂ ਮਲੋਟ ਪਿੰਡ ਤੋਂ ਜਗਤਾਰ ਗਿੱਲ ਪਰਮਜੀਤ ਕੌਰ ਗਿੱਲ ਅਮਨਦੀਪ ਗਿੱਲ ਗੈਵੀ ਗਿੱਲ ਤੇ ਅਗਲੀ ਸਾਨੂੰ ਫਰਮਾਇਸ਼ ਵਟਸਐਪ ਦੇ ਜ਼ਰੀਏ ਕਰਨ ਵਾਲੇ ਸਾਡੇ ਸਰੋਤਾਂ ਨੇ ਸਤੀਸ਼ ਕੁਮਾਰ ਬਾਂਸਲ ਪਿੰਡ ਸਾਵੰਤ ਖੇੜਾ ਨੇੜੇ ਮੰਡੀ ਡਵਾਲੀ ਤੋਂ ਕਰਨਵੀਰ ਹਾਊਸ ਗੁਰੂ ਗੋਬਿੰਦ ਸਿੰਘ ਨਗਰ ਭੁੱਚੋ ਕੈਂਚੀਆਂ ਬਠਿੰਡਾ ਤੋਂ ਸਾਨੂੰ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾਂ ਨੇ ਪ੍ਰੇਮ ਸਿੰਘ ਜੌੜਾ ਮਨਜੀਤ ਕੌਰ ਜੌੜਾ ਕਰਨਵੀਰ ਕਰਨ ਦਪਿੰਦਰ ਵਰਿੰਦਰ ਕੁਲਦੀਪ ਸਿੰਮੂ ਏਕਮ ਦਮਨ ਤੇ ਅਭਿਜੋਤ ਪਿੰਡ ਝੰਜੇੜੀ ਤਹਿਸੀਲ ਖਰੜ ਜ਼ਿਲ੍ਹਾ SAS ਨਗਰ ਤੋਂ ਲਿਆਕਤ ਅਲੀ ਨੀਸ਼ਾ ਸ਼ਾਹੀਨ ਯਾਸ਼ਮੀਨ ਅਰਮਾਨ ਮਲਿਕ ਤੇ ਇਨ੍ਹਾਂ ਦਾ ਸਾਰਾ ਪਰਿਵਾਰ ਪਿੰਡ ਦੇ ਡਾਕਖਾਨਾ ਖੂਹੀਆਂ ਸਰਵਰ ਤਹਿਸੀਲ ਅਬੋਹਰ ਜ਼ਿਲ੍ਹਾ ਫਾਜ਼ਿਲਕਾ ਤੋਂ ਰਮੇਸ਼ ਬਿੱਲਾ ਚਾਵਲਾ ਰਾਇਜਲ ਹੇਜ਼ਲ ਵਿਹਾਨ ਚਾਵਲਾ ਆਸਤਾ ਜੈਸ਼ਰੀ ਸੰਤੋਸ਼ ਚਾਵਲਾ ਹੇਮੰਤ ਦੀਪਕ ਰਮੇਸ਼ ਚਾਵਲਾ ਰਿਜੂ ਬੱਬੂ ਵੀਹੂ ਚਾਵਲਾ ਤੇ ਇਨ੍ਹਾਂ ਦਾ ਪੂਰਾ ਚਾਵਲਾ ਪਰਿਵਾਰ ਪਿੰਡ ਢੱਡੇ ਗਿਆਨ ਸਿੰਘ ਢੱਡੇ ਤੋਂ ਗਿਆਨ ਸਿੰਘ ਢਿੱਲੋ ਅਮਰਿੰਦਰ UK ਬਲਜਿੰਦਰ ਕੌਰ UK ਉਪਕਾਰ ਸਿੱਧੂ ਤੇ ਜਸਕੀਰਤ ਭਾਗੂ ਤੇ ਨਾਲ ਇਨ੍ਹਾਂ ਦੇ ਜੋਤੀ ਤੇ ਅਗਲੀ ਸਾਨੂੰ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾਂ ਨੇ ਗੁਰਮੀਤ ਸਿੰਘ ਢਿੱਲੋ ਗੁਰਸ਼ਰਨ ਸਿੰਘ ਢਿੱਲੋ ਹਰਜਿੰਦਰ ਕੌਰ ਢਿੱਲੋ ਰਮਨਦੀਪ ਕੌਰ ਢਿੱਲੋ ਪਿੰਡ ਧੰਨ ਸਿੰਘ ਖਾਨਾ ਤੋਂ ਤੇ ਆਓ ਇਹਨਾਂ ਸਭ ਸਰੋਤਿਆਂ ਦੀ ਫਰਮਾਇਸ਼ ਤੇ ਸੁਣਦੇ ਹਾਂ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਮਣਕੇ।

ਵਾਲੇ ਸਰੋਤਾਂ ਨੇ ਪਿੰਡ ਦੇ ਡਾਕਖਾਨਾ ਨਿਮਨਾਬਾਦ ਨੇੜੇ ਸਫੀਦੋ ਮੰਡੀ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਕਰਮਜੀਤ ਕੌਰ, ਅਗਲਾ ਜਿਹੜੀ ਸਾਨੂੰ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾਂ ਨੇ ਗੁਰਲਾਲ ਮਾਹੀ ਨੰਗਲ ਤੇ ਨਾਲ ਇਨ੍ਹਾਂ ਦੇ ਨੇ ਜੀ ਰਬਾਬ ਸਿੰਘ ਮਾਹੀ ਨੰਗਲ, ਜਰਨੈਲ ਸਿੰਘ, ਮਾਨ ਦੇਵ ਮਹੰਤ ਮਾਹੀ ਨੰਗਲ, ਬੱਬੂ, ਜਸਵੀਰ ਤੇ ਇਨ੍ਹਾਂ ਦਾ ਪੂਰਾ ਪਰਿਵਾਰ। ਤੇ ਅਗਲੀ ਸਾਨੂੰ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾਂ ਨੇ ਮੰਡੀ ਕਾਲਿਆਂਵਾਲੀ ਜ਼ਿਲ੍ਹਾ ਸਿਰਸਾ ਤੋਂ ਨੱਥੂ ਰਾਮ ਸ਼ਰਮਾ। ਤੇ ਅਗਲੀ ਸਾਨੂੰ ਫਰਮਾਇਸ਼ ਕੀਤੀ ਹੈ ਜੀ ਮੁੱਲਾਪੁਰ ਦਾਖਾ ਮੰਡੀ ਤੋਂ ਬਿੱਟੂ ਜੈਨ, ਮੱਟੂ ਜੈਨ, ਦੀਪਕ ਜੈਨ ਤੇ ਗੌਤਮ ਜੈਨ। ਨਿਊਜ਼ੀਲੈਂਡ ਤੋਂ ਸਾਨੂੰ ਫਰਮਾਇਸ਼ ਆਈ ਹੈ ਜੀ ਬਹੁਤ ਦੂਰੋਂ ਫਰਮਾਇਸ਼ ਕਰਨ ਵਾਲੇ ਸਾਡੇ ਸਰੋਤਾਂ ਨੇ ਅਭਿਸ਼ੇਕ ਜੈਨ, ਜਸ਼ਨਪ੍ਰੀਤ ਸੰਧੂ, ਮਨਜਿੰਦਰ ਸੰਧੂ ਤੇ ਬੌਬੀ ਸੰਧੂ। ਤੇ ਅੱਗੇ ਹੈ ਜੀ ਮੋਟਾ ਸਿੰਘ ਨਗਰ ਜਲੰਧਰ ਤੋਂ ਮਨੋਜ ਜੈਨ, ਸਮਤਾ ਜੈਨ, ਅਰਹਨ ਜੈਨ, ਵਸਲ ਜੈਨ ਤੇ ਇਹਨਾਂ ਦਾ ਪੂਰਾ ਪਰਿਵਾਰ। ਮੰਗਾ ਪਿੰਡ ਗੰਗਾ ਅਬਲੂ ਕੀ ਜ਼ਿਲ੍ਹਾ ਬਠਿੰਡਾ ਤੋਂ ਤੇ ਉਹਨਾਂ ਦੇ ਨਾਲ ਉਹਨਾਂ ਦੇ ਬੇਟਾ ਬੇਟੀ ਨੇ ਜੀ ਰਮਨਦੀਪ ਕੌਰ, ਪ੍ਰਵੀਨ ਕੌਰ ਤੇ ਦੋਤੀ ਪਰਮਪ੍ਰੀਤ ਕੌਰ। ਤੇ ਸਮਾਂ ਬਹੁਤ ਥੋੜਾ ਰਹਿ ਗਿਆ ਤੇ ਸੁਣਦੇ ਹਾਂ ਜੀ ਗੀਤ ਦੇ ਚੰਦ ਬੋਲ।

0: ਜੀ ਇਸ ਅੱਗੇ ਦੇ ਨਾਲ ਹੀ ਪ੍ਰੋਗਰਾਮ ਸੁਰੀਲੀ ਦੁਪਹਿਰ ਦਾ ਵੇਲਾ ਮੁਕਦਾ ਹੈ। ਮੈਨੂੰ ਯਾਨੀ ਕਿ ਸੁਖਜੀਤ ਹੁੰਦੇ ਪ੍ਰੋਗਰਾਮ ਖਤਮ ਕਰਨ ਦੀ ਆਗਿਆ। ਪ੍ਰੋਗਰਾਮ ਦੇ ਨਿਰਮਾਤਾ ਨਿਰਦੇਸ਼ਕ ਸ੍ਰੀ ਬਲਜੀਤ ਸ਼ਰਮਾ।
1: ਸੁਰੀਲੀ ਦੁਪਹਿਰ।
0: ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾ ਹਰਟਸ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਹੋ ਰਿਹਾ 2:59 ਤੇ 47 ਸਕਿੰਟ ਦਾ। ਹੁਣ ਤੋਂ ਕੁਝ ਹੀ ਪਲਾਂ ਬਾਅਦ ਯਾਨੀ ਕਿ ਠੀਕ 3 ਵਜੇ ਤੋਂ ਲੈ ਕੇ 5 ਵਜੇ ਤੱਕ ਤੁਸੀਂ ਆਨੰਦ ਮਾਣੋਗੇ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣਾਂ ਦਾ। ਕੁਝ ਪਲ ਕਰੋ ਇੰਤਜ਼ਾਰ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ। ਤੁਸੀਂ ਟਿਊਨ ਕੀਤਾ ਹੈ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਜ਼ ਤੇ। ਸਟੂਡੀਓ ਦੀ ਘੜੀ ਦੇ ਅਨੁਸਾਰ ਸਮਾਂ ਸ਼ਾਮ 5 ਵਜੇ ਦਾ ਸਮਾਂ ਹੈ। ਕਿਸਾਨ ਵੀਰਾਂ ਤੇ ਕਿਸਾਨ ਬੀਬੀਆਂ ਦੇ ਪ੍ਰੋਗਰਾਮ ਕਿਸਾਨ ਵਾਣੀ ਦਾ।

0: ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਵਿਸ਼ਾ ਹੈ ਸੋਨੇ ਦੀਆਂ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਤੇ ਇਸ ਵਿਸ਼ੇ ਤੇ ਜਾਣਕਾਰੀ ਦੇਣ ਦੇ ਲਈ ਸਟੂਡੀਓ ਦੇ ਵਿੱਚ ਮੌਜੂਦ ਹਨ ਡਾਕਟਰ ਕਰਮਜੀਤ ਸਿੰਘ ਸੇਖੋ ਤੇ ਇਹਨਾਂ ਨਾਲ ਗੱਲਬਾਤ ਕਰ ਰਹੇ ਨੇ ਮਨਦੀਪ ਕੌਰ
1: ਕਿਸਾਨ ਵੀਰਾਂ ਅਤੇ ਕਿਸਾਨ ਭੈਣਾਂ ਦਾ ਪ੍ਰੋਗਰਾਮ ਲੈ ਕੇ ਕਿਸਾਨ ਵਾਣੀ ਮੈਂ ਹਾਜ਼ਰ ਮਨਦੀਪ ਕੌਰ ਪ੍ਰੋਗਰਾਮ ਸੁਣ ਰਹੇ ਸਾਰੇ ਹੀ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਨੂੰ ਸਤਿ ਸ੍ਰੀ ਅਕਾਲ ਤੇ ਅੱਜ ਅਸੀਂ ਕਿਸਾਨ ਵਾਣੀ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਸਾਉਣੀ ਦੀਆਂ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ ਕਿਵੇਂ ਜਿਹੜੇ ਕਿਸਾਨ ਵੀਰ ਨੇ ਉਹ ਮਿੱਟੀ ਨੂੰ ਉਪਜਾਊ ਬਣਾ ਸਕਦੇ ਆ ਖਾਦਾਂ ਦੀ ਬੰਦੋਬਸਤ ਕਰਕੇ ਕਿਵੇਂ ਫਸਲਾਂ ਦੇ ਤੋਂ ਚੰਗਾ ਮੁਨਾਫਾ ਲੈ ਸਕਦੇ ਆ ਇਸ ਸਭ ਦੇ ਬਾਬਤ ਸਾਡੇ ਨਾਲ ਜਾਣਕਾਰੀ ਸਾਂਝੀ ਕਰਨਗੇ ਡਾਕਟਰ ਕਰਮਜੀਤ ਸਿੰਘ ਸੇਖੋਂ ਨਿਰਦੇਸ਼ਕ PAU ਖੇਤਰੀ ਖੋਜ ਕੇਂਦਰ ਬਠਿੰਡਾ ਤੋਂ ਤਾਂ ਸਵਾਗਤ ਕਰਦੇ ਹਾਂ ਸਰ ਤੁਹਾਡਾ ਸਤਿ ਸ੍ਰੀ ਅਕਾਲ ਸਰ
2: ਧੰਨਵਾਦ ਜੀ ਸਤਿ ਸ੍ਰੀ ਅਕਾਲ
1: ਜੀ ਸਰ ਜਿਵੇਂ ਸਾਉਣੀ ਦੀਆਂ ਫਸਲਾਂ ਆਪਾਂ ਕਹਿ ਦਿੰਦੇ ਹਾਂ ਕਿ ਇਹਨਾਂ ਫਸਲਾਂ ਦਾ ਜਿਹੜਾ ਟਾਈਮ ਹੁੰਦਾ ਉਹ ਮੌਨਸੂਨ ਦਾ ਮੌਸਮ ਹੁੰਦਾ ਇਸ ਮੌਸਮ ਦੇ ਵਿੱਚ ਬੀਜੀਆਂ ਜਾਂਦੀਆਂ ਇਹ ਫਸਲਾਂ ਆਮ ਤੌਰ ਤੇ ਜੂਨ ਜੁਲਾਈ ਦੇ ਵਿੱਚ ਬੀਜੀਆਂ ਜਾਂਦੀਆਂ ਤੇ ਸਤੰਬਰ ਨਵੰਬਰ ਦੇ ਵਿੱਚ ਕੱਟ ਲਈਆਂ ਜਾਂਦੀਆਂ ਹਨਾ ਕੀ ਇਹਨਾਂ ਵਾਸਤੇ ਸੰਤੁਲਿਤ ਖਾਦ ਪ੍ਰਬੰਧ ਹੋ ਸਕਦਾ ਤੇ ਇਹਦੀ ਵਰਤੋਂ ਦਾ ਕੀ ਭਾਵ ਹੈ
2: ਮੈਡਮ ਮਨਦੀਪ ਜੀ ਪਹਿਲੀ ਗੱਲ ਤਾਂ ਜਿਹੜਾ ਪੰਜਾਬ ਦੇ ਵਿੱਚ ਅਸੀਂ ਸਾਉਣੀ ਦੀਆਂ ਫਸਲਾਂ ਦੀ ਜਿਹੜੀ ਗੱਲ ਕਰਦੇ ਹਾਂ
1: ਜੀ
2: ਉਹ ਸਾਡਾ ਜਿਹੜਾ ਨਰਮਾ ਹੈਗਾ ਉਹ ਜਾਂ ਹੋਰ ਫਸਲਾਂ ਵੀ ਹੈਗੀਆਂ ਨੇ ਉਹ ਹਾੜੀ ਦੀ ਕਟਾਈ ਤੋਂ ਬਾਅਦ ਹੀ ਜਿਹੜਾ ਉਹਦਾ ਮੌਸਮ ਜਿਹੜਾ ਸ਼ੁਰੂ ਹੋ ਜਾਂਦਾ ਉਹਦੀ ਬਿਜਾਈ ਦਾ ਟਾਈਮ ਜਿਹੜਾ ਉਹ ਸ਼ੁਰੂ ਹੋ ਜਾਂਦਾ ਉਹ ਤੁਸੀਂ ਇਹ ਕਹਿ ਸਕਦੇ ਹੋ ਕਿ 15 ਅਪ੍ਰੈਲ ਤੋਂ ਲੈ ਕੇ 15 ਮਈ ਤੱਕ ਤਾਂ ਨਰਮੇ ਦਾ ਜਿਹੜਾ ਢੁਕਵਾਂ ਟਾਈਮ ਹੀ ਹੁੰਦਾ ਇਸ ਕਰਕੇ ਸਾਉਣੀ ਦਾ ਜਿਹੜਾ ਇਹ ਨਹੀਂ ਹੈ ਕਿ ਉਹ ਮੌਨਸੂਨ ਸੀਜ਼ਨ ਦੇ ਨਾਲ ਹੀ ਪੰਜਾਬ 'ਚ ਸ਼ੁਰੂ ਹੁੰਦਾ
1: ਜੀ
2: ਉਹ ਉਸ ਤੋਂ ਵੀ ਪਹਿਲਾਂ ਜਿਹੜਾ ਸ਼ੁਰੂ ਹੋ ਜਾਂਦਾ ਹੁਣ ਤਾਂ ਅਸੀਂ ਝੋਨੇ ਦੀ ਲਵਾਈ ਕਰਨੀ ਆ ਉਹ ਜ਼ਰੂਰ ਮੌਨਸੂਨ ਟਾਈਮ ਦੇ ਨਾਲ ਕਰੀਏ ਤਾਂ ਜ਼ਿਆਦਾ ਫਾਇਦਾ ਰਹਿੰਦਾ
1: ਜੀ
2: ਜਿੱਥੋਂ ਤੱਕ ਸੰਤੁਲਿਤ ਖਾਦਾਂ ਦੀ ਵਰਤੋਂ ਦਾ ਸੰਬੰਧ ਹੈਗਾ ਬਹੁਤ ਵਧੀਆ ਵਿਸ਼ਾ ਹੈਗਾ ਕਿਉਂਕਿ ਜੇਕਰ ਆਪਾਂ ਭਾਰਤ ਸਰਕਾਰ ਦੀ ਗੱਲ ਵੀ ਕਰੀਏ ਤਾਂ ਉਹਦੇ 'ਚ ਵੀ ਜਿਹੜਾ ਖੇਤ ਬਚਾਓ ਮੁਹਿੰਮ ਹੈ ਇਸ ਦੌਰਾਨ ਚੱਲ ਰਹੀ ਹੈ ਸੰਤੁਲਿਤ ਖਾਦਾਂ ਦੀ ਵਰਤੋਂ ਦੀ ਮੁਹਿੰਮ ਬਹੁਤ ਜ਼ੋਰ ਸ਼ੋਰ ਨਾਲ ਜਿਹੜੀ ਚੱਲ ਰਹੀ ਹੈ ਸਾਰੇ ਦੇਸ਼ ਦੇ ਵਿੱਚ ਹੀ ਤੇ ਸਾਨੂੰ ਵੀ ਉਹਦੇ 'ਚ ਜਿਹੜਾ ਆਪਦਾ ਹਿੱਸਾ ਜ਼ਰੂਰ ਪਾਉਣਾ ਚਾਹੀਦਾ ਜੇਕਰ ਆਪਾਂ ਸੰਤੁਲਿਤ ਖਾਦਾਂ ਬਾਰੇ ਇਹ ਸਮਝੀਏ ਕਿ ਅਸੀਂ ਜਿਹੜੇ ਵੀ ਤੱਤ ਅਸੀਂ ਜ਼ਮੀਨ 'ਚ ਪਾ ਰਹੇ ਹਾਂ ਉਹਨੂੰ ਅਸੀਂ ਜਿੰਨੀ ਮਿਕਦਾਰ ਦੇ ਵਿੱਚ ਚਾਹੀਦਾ ਜਿਹੜਾ ਤੱਤ ਜਿੰਨੀ ਮਿਕਦਾਰ ਦੇ ਵਿੱਚ ਚਾਹੀਦਾ ਉਹਨੂੰ ਉਸੇ ਅਨੁਪਾਤ 'ਚ ਹੀ ਪਾਈਏ
1: ਜੀ
2: ਉਹਦੀ ਵਰਤੋਂ ਜਿਹੜੀ ਸੰਤੁਲਿਤ ਰੂਪ 'ਚ ਹੀ ਕਰੀਏ ਤਾਂ ਕਿ ਸਾਡੀ ਜ਼ਮੀਨ ਦੀ ਸਿਹਤ ਵੀ ਖਰਾਬ ਨਾ ਹੋਵੇ ਸਾਨੂੰ ਫਸਲਾਂ ਦਾ ਝਾੜ ਵੀ ਵਧੀਆ ਮਿਲੇ ਅਤੇ ਅਸੀਂ ਕੁਆਲਿਟੀ ਦੀ ਪੈਦਾਵਾਰ ਜਿਹੜੀ ਉਹ ਲੈ ਸਕੀਏ ਉਸ ਸੰਤੁਲਿਤ ਖਾਦਾਂ ਦੇ ਨਾਲ ਕਈ ਵਾਰੀ ਕੀ ਹੁੰਦਾ ਹੈ ਕਿ ਜਦੋਂ ਅਸੀਂ ਇੱਕ ਖਾਦ ਦੀ ਵਰਤੋਂ ਜ਼ਿਆਦਾ ਕਰਦੇ ਹਾਂ ਤਾਂ ਦੂਜੀ ਖਾਦ ਦਾ ਅਸੰਤੁਲਨ ਹੋ ਜਾਂਦਾ ਤਾਂ ਉਹਦੇ ਨਾਲ ਜਿਹੜੀਆਂ ਹੋਰ ਤਰ੍ਹਾਂ ਦੀਆਂ ਸਮੱਸਿਆਵਾਂ ਆਉਂਦੀਆਂ ਨੇ ਤੇ

0: ਤੱਕ ਸਾਨੂੰ ਜਿਹੜਾ ਸੰਤੁਲਿਤ ਖਾਦ ਵਰਤਣ ਦੀ ਲੋੜ ਬਾਰੇ ਸੋਚਣਾ ਕਿਉਂ ਪੈ ਰਿਹਾ? ਕਿਉਂਕਿ ਕਈ ਖਾਦਾਂ ਸਾਡੀਆਂ ਅਜਿਹੀਆਂ ਹੈਗੀਆਂ ਜਿਹੜੀਆਂ ਅਸੀਂ ਵਿਦੇਸ਼ਾਂ ਤੋਂ ਮੰਗਾਉਂਦੇ ਹਾਂ ਜਿਹਦੇ ਚ ਫਾਸਫੈਟਿਕ ਫਰਟੀਲਾਈਜ਼ਰ, ਖਾਸ ਕਰਕੇ ਫਾਸਫੋਰਸ ਤੱਤ ਵਾਲੀਆਂ ਖਾਦਾਂ ਆਉਂਦੀਆਂ, ਜਿਹਦੇ ਤੇ ਸਾਡੀ ਬਹੁਤ ਜ਼ਿਆਦਾ ਵਿਦੇਸ਼ੀ ਮੁਦਰਾ ਲੱਗਦੀ ਹੈ, ਤਾਂ ਜੇਕਰ ਅਸੀਂ ਸੰਤੁਲਿਤ ਖਾਦ ਦੇ ਰੂਪ ਚ ਵਰਤਾਂਗੇ ਇਹਨਾਂ ਖਾਦਾਂ ਨੂੰ, ਤਾਂ ਅਸੀਂ ਉਹ ਵਿਦੇਸ਼ੀ ਮੁਦਰਾ ਵੀ ਬਚਾ ਲਵਾਂਗੇ, ਅਸੀਂ ਫਸਲਾਂ ਦਾ ਝਾੜ ਵੀ ਵਧੀਆ ਲੈ ਸਕਾਂਗੇ ਤੇ ਅਸੀਂ ਜ਼ਮੀਨ ਦੀ ਸਿਹਤ ਨੂੰ ਵੀ ਬਰਕਰਾਰ ਰੱਖ ਸਕਾਂਗੇ।
1: ਜੀ, ਜਿਵੇਂ ਸਰ ਤੁਸੀਂ ਜ਼ਮੀਨ ਦੀ ਸੰਤੁਲਿਤਤਾ ਬਾਰੇ ਗੱਲ ਕੀਤੀ ਹੈ, ਇਹਦੇ ਬਾਰੇ ਜਿਵੇਂ ਮਿੱਟੀ ਦੀ ਪਰਖ ਹੋ ਜਾਂਦੀ ਹੈ, ਹਨਾ, ਤਾਂ ਮਿੱਟੀ ਪਰਖ ਨਾਲ ਸੰਤੁਲਿਤ ਖਾਦਾਂ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਇਸ ਬਾਬਤ ਵੀ ਸਾਡੇ ਕਿਸਾਨ ਵੀਰਾਂ ਨੂੰ ਜ਼ਰੂਰ ਦੱਸੋ।
0: ਹਾਂ ਬਿਲਕੁਲ, ਸੰਤੁਲਿਤ ਖਾਦਾਂ ਦੀ ਵਰਤੋਂ ਦਾ ਆਧਾਰ ਹੀ ਜਿਹੜਾ ਮਿੱਟੀ ਪਰਖ ਜਿਹੜਾ ਹੋਣਾ ਚਾਹੀਦਾ, ਕਿਉਂਕਿ ਜੇ ਅਸੀਂ ਮਿੱਟੀ ਪਰਖ ਕਰਾਵਾਂਗੇ ਤਾਂ ਸਾਨੂੰ ਪਤਾ ਲੱਗੇਗਾ ਕਿ ਸਾਡੀ ਜ਼ਮੀਨ ਦੇ ਵਿੱਚ ਕੀ ਹੈ, ਜ਼ਮੀਨ ਦੇ ਸਾਡੇ ਪੱਲੇ ਕੀ ਹੈ, ਕਿਸ ਤਰ੍ਹਾਂ ਦੇ ਤੱਤ ਸਾਡੇ ਜ਼ਮੀਨ ਦੇ ਵਿੱਚ ਬਹਤਾਤ ਦੇ ਵਿੱਚ ਨੇ, ਕਿਸ ਤਰ੍ਹਾਂ ਦੇ ਤੱਤਾਂ ਦੀ ਸਾਡੀ ਜ਼ਮੀਨ ਚ ਥੋੜਾ
1: ਕਮੀ ਹੈ
0: ਤੇ ਉਹਨੂੰ ਅਸੀਂ ਕਿਵੇਂ ਪੂਰਾ ਕਰਨਾ, ਇਹ ਸਾਨੂੰ ਮਿੱਟੀ ਦੀ ਪਰਖ ਹੀ ਦੱਸ ਸਕਦੀ ਹੈ ਕਿ ਉਹਦੇ ਚ ਵੱਡੇ ਤੱਤਾਂ ਦੀ ਘਾਟ ਹੈ, ਕਿ ਉਹਦੇ ਚ ਛੋਟੇ ਤੱਤਾਂ ਦੀ ਘਾਟ ਹੈ, ਇਹ ਸਿਰਫ ਅਸੀਂ ਮਿੱਟੀ ਪਰਖ ਦੇ ਆਧਾਰ ਤੇ ਹੀ ਨਿਰਧਾਰਿਤ ਕਰ ਸਕਦੇ ਹਾਂ। ਤੇ ਜਦੋਂ ਅਸੀਂ ਮਿੱਟੀ ਪਰਖ ਕਰਾ ਲਈ, ਸਾਨੂੰ ਪਤਾ ਲੱਗ ਗਿਆ ਕਿ ਅਸੀਂ ਸਾਡੀ ਜ਼ਮੀਨ ਚ ਕੀ ਹੈਗਾ, ਕਿਹੜੇ ਤੱਤ ਕਿੰਨੀ ਮਾਤਰਾ ਦੇ ਵਿੱਚ ਹੈਗੇ ਆ, ਕਿਹੜੀ ਫਸਲ ਦੇ ਵਾਸਤੇ, ਕਿਹੜੀ ਜ਼ਮੀਨ ਦੇ ਵਿੱਚ ਕਿੰਨੀ ਮਾਤਰਾ ਦੇ ਵਿੱਚ ਅਸੀਂ ਜਿਹੜਾ ਉਸ ਉਹਨਾਂ ਤੱਤਾਂ ਨੂੰ ਸੰਤੁਲਿਤ ਰੂਪ ਚ ਕਿਵੇਂ ਵਰਤਣਾ, ਉਹ ਤਾਂ ਹੀ ਫਿਰ ਜਿਹੜਾ ਪਤਾ ਲੱਗਦਾ ਮਿੱਟੀ ਪਰਖ ਦੇ ਆਧਾਰ ਤੇ।
1: ਜੀ ਬਿਲਕੁਲ, ਤੇ ਸਾਡੇ ਕਿਸਾਨ ਵੀਰ, ਕਿਸਾਨ ਭੈਣਾਂ ਸਾਨੂੰ ਫੋਨ ਮਿਲਾ ਸਕਦੇ ਨੇ 0164-22-40-331 ਤੇ ਕਾਲ ਕਰਕੇ। ਜੇਕਰ ਤੁਹਾਡਾ ਕੋਈ ਵੀ ਪ੍ਰਸ਼ਨ ਹੈ ਤਾਂ ਤੁਸੀਂ ਸਾਡੇ ਡਾਕਟਰ ਸਾਹਿਬ ਨਾਲ ਗੱਲ ਕਰ ਸਕਦੇ ਹੋ। ਤੇ ਅੱਜ ਦਾ ਵਿਸ਼ਾ ਹੈ ਸਾਉਣੀ ਦੀਆਂ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ, ਤੇ ਇਸ ਬਾਬਤ ਜਾਣਕਾਰੀ ਦੇ ਰਹੇ ਨੇ ਸਾਨੂੰ ਡਾਕਟਰ ਕਰਮਜੀਤ ਸਿੰਘ ਸੇਖੂ। ਤੇ ਸਰ ਅਗਲਾ ਸਵਾਲ ਇਹ, ਆਪਾਂ ਹੁਣੇ ਗੱਲ ਕੀਤੀ ਮਿੱਟੀ ਦੀ ਪਰਖ, ਤੇ ਮਿੱਟੀ ਦੀ ਜਿਹੜਾ ਨਮੂਨਾ ਹੈ ਉਹ ਲੈਣ ਦਾ ਕੀ ਢੰਗ ਹੋ ਸਕਦਾ, ਜਾਂ ਫਿਰ ਉਹਦੀ ਜਿਹੜੀ ਪਰਖ ਹੈ ਉਹ ਕਿਵੇਂ ਕਰਵਾ ਸਕਦੇ ਕਿਸਾਨ ਵੀਰ?
0: ਅਸਲ ਚ ਮਿੱਟੀ ਪਰਖ ਕਈ ਦੇਸ਼ਾਂ ਨਾਲ ਕਰਾਈ ਜਾਂਦੀ ਹੈ। ਪਹਿਲਾ ਦੇਸ਼ ਹੈਗਾ ਜਿਵੇਂ ਅੱਜ ਆਪਾਂ ਗੱਲ ਕਰ ਰਹੇ ਹਾਂ ਸੰਤੁਲਿਤ ਖਾਦਾਂ ਦੀ ਵਰਤੋਂ, ਵੀ ਅਸੀਂ ਖਾਦਾਂ ਦੀ ਵਰਤੋਂ ਕਰਨੀ ਆ, ਉਹਦੇ ਵਾਸਤੇ ਮਿੱਟੀ ਦਾ ਤਰੀਕਾ, ਮਿੱਟੀ ਦਾ ਜਿਹੜਾ ਨਮੂਨਾ ਲੈਣ ਦਾ ਤਰੀਕਾ ਜਿਹੜਾ ਹੈਗਾ ਉਹ ਵੱਖਰਾ ਹੈਗਾ। ਇਸ ਤੋਂ ਇਲਾਵਾ ਜੇਕਰ ਜ਼ਮੀਨ ਦੇ ਵਿੱਚ ਕਲਰ ਹੈਗਾ ਕੋਈ, ਤਾਂ ਉਹਦਾ ਜ਼ਮੀਨ ਜਿਹੜੀ ਨਮੂਨਾ ਲੈਣ ਦਾ ਢੰਗ ਹੈ ਜਿਹੜਾ ਵੱਖਰਾ ਹੈਗਾ। ਇਸੇ ਤਰ੍ਹਾਂ ਜੇਕਰ ਅਸੀਂ ਬਾਗ ਲਾਉਣੇ ਨੇ, ਕਿਉਂਕਿ ਬਾਗ ਲੰਮੇ ਸਮੇਂ ਦੀ ਫਸਲ ਹੁੰਦੀ ਹੈ, ਤਾਂ ਉਹਦੇ ਵਾਸਤੇ ਜਿਹੜਾ ਮਿੱਟੀ ਪਰਖ ਕਰਨ ਦਾ ਤਰੀਕਾ ਜਿਹੜਾ ਵੱਖਰਾ ਹੈ। ਅੱਜ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਉਹ ਮਿੱਟੀ ਪਰਖ ਜਿਹੜੀ ਖਾਦਾਂ ਦੇ ਵਾਸਤੇ ਜਿਹੜੀ ਅਸੀਂ ਕਰਦੇ ਹਾਂ ਉਹ ਕਿਵੇਂ ਕਰਨੀ ਹੈ, ਉਹਦੇ ਵਾਸਤੇ ਕੀ ਹੁੰਦਾ ਕਿ ਅਸੀਂ ਜੇ ਆਪਾਂ ਵੈਸੇ ਇੱਕ ਸਮੁੱਚੇ ਤੌਰ ਤੇ ਜਾਣੀਏ ਤਾਂ ਸਾਡਾ ਰੂਟ ਜੋਨ ਹੁੰਦਾ, ਜਿਹੜਾ ਜੜ ਖੇਤਰ ਹੁੰਦਾ ਉਹ ਫਸਲਾਂ ਦਾ ਉੱਪਰ ਹੀ ਹੁੰਦਾ ਲਗਭਗ, ਜਾਂ ਸਭ ਤੋਂ ਜ਼ਿਆਦਾ ਹੁੰਦਾ ਉਹ ਉੱਪਰਲੀ ਤਹਿ ਦੇ ਵਿੱਚ ਹੀ ਹੁੰਦਾ, 0-15 ਸੈਂਟੀਮੀਟਰ ਦੇ ਵਿੱਚ ਹੀ ਹੁੰਦਾ, ਜਾਣੀ ਆਪਾਂ ਮੋਟੇ ਜਿਹੇ ਤੌਰ ਤੇ ਲਾਈਏ ਤਾਂ 6 ਇੰਚ ਉੱਪਰਲੀ ਸਤਹ ਤੋਂ ਲੈ ਕੇ 6 ਇੰਚ ਦੀ ਡੰਘਾਈ ਤੱਕ ਹੀ ਜਿਹੜਾ ਮਿੱਟੀ ਜਿਹਦੇ ਚ ਸਾਡੀਆਂ ਜੜਾਂ ਹੁੰਦੀਆਂ ਨੇ, ਤੇ ਸਾਨੂੰ ਜਿਹੜੀ ਮਿੱਟੀ ਦਾ ਨਮੂਨਾ ਜਿਹੜਾ ਲੈਣਾ ਉਹ ਵੀ ਉੱਪਰਲੀ ਤਹਿ ਤੋਂ ਹੀ ਲੈਣਾ, ਉੱਪਰ ਤੋਂ ਲੈ ਕੇ 6 ਇੰਚ ਤੱਕ ਦੀ ਜਿਹੜੀ ਤਹਿ ਹੁੰਦੀ ਆ ਉਹਦੇ ਚੋਂ ਅਸੀਂ ਮਿੱਟੀ ਦਾ ਨਮੂਨਾ ਲੈਣਾ। ਉਹਦੇ ਚ ਆਪਾਂ ਨਿਰਧਾਰਿਤ ਕਰ ਸਕਦੇ ਹੁੰਦੇ ਹਾਂ ਕਿ ਮੰਨ ਲਓ ਸਾਡੇ 2 ਕਿੱਲੇ ਨੇ, ਉਹਦੇ ਸਾਡੀ ਇੱਕੋ ਜਿਹੀ ਜਿਹੜੀ ਫਸਲ ਉੱਠ ਰਹੀ ਹੈ, ਸਭ ਕੁਝ ਉਸ ਤਰ੍ਹਾਂ ਦਾ ਹੈਗਾ, ਤਾਂ ਉਹਦੇ ਚ ਅਸੀਂ 5-7 ਥਾਵਾਂ ਤੋਂ 6 ਇੰਚ ਦੀ ਡੰਘਾਈ, ਉੱਪਰ ਤੋਂ ਲੈ ਕੇ 6 ਇੰਚ ਤੱਕ ਦੀ ਡੰਘਾਈ ਦਾ ਸੈਂਪਲ, ਜਿਵੇਂ ਆਪਾਂ 20 ਕਾਰ ਬਣਦਾ ਇੱਕ ਕਹੀ ਦਾ ਟੱਕ ਮਾਰਦੇ ਹਾਂ, ਉਸ ਤੇ ਉੱਥੇ ਇੱਕ ਵਾਢਾ ਪੈ ਜਾਂਦਾ, ਉੱਪਰ ਤੋਂ ਲੈ ਕੇ ਥੱਲੇ ਤੱਕ 0-6 ਇੰਚ ਦਾ ਅਸੀਂ ਇੱਕ ਸੈਂਪਲ ਲੈਣਾ, 5-6 ਥਾਵਾਂ ਤੋਂ ਆਪਾਂ ਉਹਨਾਂ ਥਾਵਾਂ ਤੋਂ ਸੈਂਪਲ ਲੈ ਕੇ ਉਹਦਾ 1/2 ਕਿਲੋ ਦਾ ਸੈਂਪਲ ਚੰਗੀ ਤਰ੍ਹਾਂ ਮਿਲਾ ਕੇ ਬਣਾ ਲੈਣਾ, ਤੇ ਉਹ ਅਸੀਂ ਜਿਹੜਾ ਲੈਬੋਰਟਰੀ ਨੂੰ ਭੇਜ ਦੇਣਾ, ਉਹਦੇ ਨਾਲ ਫਿਰ ਅਸੀਂ ਮਿੱਟੀ ਪਰਖ ਕਰ ਸਕਦੇ ਹਾਂ।
1: ਜੀ ਸਰ, ਕਿੱਥੋਂ ਪਰਖ ਕਰਵਾ ਸਕਦੇ ਇਸ ਬਾਬਤ ਵੀ ਆਪਾਂ ਗੱਲ ਕਰਾਂਗੇ, ਪਰ ਸਾਡੇ ਸਰੋਤਾ ਸਾਡੇ ਨਾਲ ਜੁੜੇ ਹੋਏ ਨੇ। ਹੈਲੋ।
2: ਹੈਲੋ,
1: ਹਾਂਜੀ, ਸਤਿ ਸ੍ਰੀ ਅਕਾਲ ਬਾਈ ਜੀ, ਕੌਣ ਗੱਲ ਕਰ ਰਹੇ ਹੋ?
2: ਸਤਿ ਸ੍ਰੀ ਅਕਾਲ, ਮੈਂ ਬੇਜਰ ਸਿੰਘ ਬੋਲ ਰਿਹਾ ਸਰਥੇ ਤੋਂ।
1: ਜੀ, ਸਵਾਲ ਦੱਸੋ।
2: ਮਿੱਟੀ ਪਰਖ ਦਾ ਪੁੱਛਣਾ ਜੀ, ਸਾਡੇ ਸਰਥਾ ਜ਼ਿਲ੍ਹੇ ਦੀ ਵੀ ਹੋ ਜੂਗੀ ਇੱਥੇ ਜੀ ਪੰਜਾਬ ਚ?
0: ਹਾਂਜੀ ਹਾਂਜੀ ਬਾਈ ਜੀ, ਬਿਲਕੁਲ ਤੁਹਾਡੀ ਸਰਸੇ ਜ਼ਿਲ੍ਹੇ ਦੀ ਵੀ ਹੋ ਜਾਏਗੀ, ਕੋਈ ਸਮੱਸਿਆ ਵਾਲੀ ਗੱਲ ਨਹੀਂ। ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਖੇਤਰੀ ਖੋਜ ਕੇਂਦਰ ਬਠਿੰਡਾ ਵਿਖੇ ਹੈਗਾ, ਜਿੱਥੇ ਪਾਣੀ ਪਰਖ ਪ੍ਰਯੋਗਸ਼ਾਲਾ ਹੈਗੀ ਹੈ, ਤੇ ਉਹਦੇ ਚ ਤੁਸੀਂ ਆਪਦਾ ਮਿੱਟੀ

0: ਨਮੂਨਾ ਵੀ ਲਿਆ ਸਕਦੇ ਹੋ। ਪਾਣੀ ਦਾ ਨਮੂਨਾ ਵੀ ਬੋਰ ਨੂੰ ਅੱਧਾ ਘੰਟਾ ਚਲਾ ਕੇ ਫਿਰ ਉਹਦੇ ਚ ਬੋਤਲ ਨੂੰ ਚੰਗੀ ਤਰ੍ਹਾਂ ਧੋਤਾ ਕੇ ਜਿਹੜਾ ਜਿਹੜਾ ਨਮੂਨਾ ਲੈ ਕੇ ਤੁਸੀਂ ਪਾਣੀ ਪਰਖ ਵੀ ਕਰਾ ਸਕਦੇ ਹੋ। ਤੇ ਇਹਦੇ ਬਹੁਤ ਥੋੜੇ ਜਿਹੇ ਚਾਰਜਸ ਸਾਡੇ ਹੈਗੇ ਨੇ, ਇੱਕ ਸੈਂਪਲ ਦਾ ਅਸੀਂ 50 ਰੁਪਏ ਲੈਂਦੇ ਹਾਂ ਤੇ ਤੁਸੀਂ ਉਹਨੂੰ ਟੈਸਟ ਕਰਾ ਸਕਦੇ ਹੋ। ਤੇ ਵਧੀਆ ਟਾਈਮ ਵੀ ਜਿਹੜਾ ਹੋਣੀ ਹੁੰਦਾ ਕਿਉਂਕਿ ਅਜੇ ਤੁਹਾਡੇ ਮੈਨੂੰ ਪਤਾ ਨਹੀਂ ਤੁਸੀਂ ਕਿਹੜੀ ਫਸਲ ਬੀਜੀ ਹੈ, ਜੇ ਝੋਨੇ ਦੀ ਲਵਾਈ ਤੋਂ ਪਹਿਲਾਂ ਇਹ ਵੀ ਟਾਈਮ ਵਧੀਆ ਹੈਗਾ ਕਿਉਂਕਿ ਉਦੋਂ ਬਾਅਦ ਫਸਲ ਬੀਜ ਜਾਣੀ ਹੈ, ਅਸੀਂ ਖਾਦ ਪਾ ਲੈਣੀ ਹੈ, ਫਿਰ ਉਸ ਟਾਈਮ ਤੇ ਮਿੱਟੀ ਪਰਖ ਕਰਾਉਣ ਦਾ ਫਾਇਦਾ ਉਹਨਾਂ ਨਹੀਂ ਰਹਿੰਦਾ। ਤੇ ਇਹ ਵਧੀਆ ਟਾਈਮ ਹੈਗਾ, ਇਹ ਤੁਸੀਂ ਟੈਸਟ ਕਰਾ ਸਕਦੇ ਹੋ। ਬਾਕੀ ਆਪਣੇ ਕਿਉਂਕਿ ਇਸ ਇਲਾਕੇ ਚ ਧਰਤੀ ਹੇਠਲੇ ਪਾਣੀ ਵੀ ਮਾੜੇ ਹੈਗੇ ਆ, ਉਹਨੂੰ ਵੀ ਟੈਸਟ ਕਰਾ ਲੈਣਾ ਚਾਹੀਦਾ ਕਿਉਂਕਿ ਉਹਦੇ ਨਾਲ ਹੀ ਸਾਨੂੰ ਪਤਾ ਲੱਗਦਾ ਕਿ ਜੇ ਪਾਣੀ ਮਾੜਾ ਹੈਗਾ ਤਾਂ ਉੱਥੇ ਖਾਦਾਂ ਦੀ ਵਰਤੋਂ ਵੀ ਕਿਵੇਂ ਕਰਨੀ ਹੈ, ਕਿੰਨੀ ਕਰਨੀ ਹੈ, ਵੱਧ ਕਰਨੀ ਹੈ, ਘੱਟ ਕਰਨੀ ਹੈ। ਤਾਂ ਤੁਹਾਨੂੰ ਦੋਨੋਂ ਚੀਜ਼ਾਂ ਹੀ ਜਿਹੜੀਆਂ ਉਹ ਟੈਸਟ ਕਰਾ ਲੈਣੀਆਂ ਚਾਹੀਦੀਆਂ। ਤੇ ਸਾਡੇ ਕੋਲ ਇਹ ਜਿਹੜੀ ਸਹੂਲਤ ਸੁਵਿਧਾ ਜਿਹੜੀ ਕਿਸਾਨਾਂ ਵਾਸਤੇ, ਕੋਈ ਪੰਜਾਬ ਦੇ ਵਾਸਤੇ ਹੀ ਨਹੀਂ ਹੈ, ਉਹ ਸਾਰੇ ਹਰਿਆਣੇ ਵਾਸਤੇ ਵੀ ਹੈ, ਰਾਜਸਥਾਨ ਵਾਸਤੇ ਵੀ ਉਪਲਬਧ ਹੈ। ਉਹ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਦੋਂ ਵੀ ਆ ਸਕਦੇ ਹੋ, ਪਰ ਅੱਜ ਕੱਲ ਥੋੜਾ ਜਿਹਾ ਟਾਈਮ ਬਦਲਿਆ ਹੋਇਆ ਦਫ਼ਤਰਾਂ ਦਾ, ਇਹ ਧਿਆਨ ਜ਼ਰੂਰ ਰੱਖ ਲਿਓ। 7:30 ਤੋਂ 1:30 ਵਜੇ ਤੱਕ ਦਾ ਵੀ ਟਾਈਮ ਹੈਗਾ, ਉਹਦੇ ਵਿੱਚ ਵਿੱਚ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਕਦੇ ਵੀ ਆ ਸਕਦੇ ਹੋ।
1: ਠੀਕ ਹੈ, 7:30 ਤੋਂ 1:30 ਵਜੇ ਦੇ ਤੱਕ।
0: ਜੀ ਜੀ
1: ਹਾਂਜੀ।
0: ਜਿਹੜਾ ਤਾਂ ਪਾਣੀ ਦਾ ਸੈਂਪਲ ਹੁੰਦਾ ਉਹਨੂੰ ਤਾਂ ਅਸੀਂ ਨਾਲ ਦੀ ਨਾਲ ਹੀ ਟੈਸਟ ਕਰਕੇ ਦੱਸ ਦਿੰਦੇ ਹਾਂ, ਉਹ ਜੇਕਰ ਕੋਈ ਲਾਈਟ ਵਗੈਰਾ ਦੀ ਸਮੱਸਿਆ, ਬਿਜਲੀ ਵਗੈਰਾ ਦੀ ਸਮੱਸਿਆ ਨਾ ਹੋਵੇ ਤਾਂ ਅਸੀਂ ਉਸੇ ਟਾਈਮ ਹੀ ਟੈਸਟ ਕਰਕੇ ਦੱਸ ਦਿੰਦੇ ਹਾਂ। ਤੇ ਜਿਹੜਾ ਮਿੱਟੀ ਦਾ ਸੈਂਪਲ ਹੁੰਦਾ ਉਹਦੇ ਵਾਸਤੇ ਹਫ਼ਤਾ ਕੁ ਲੱਗ ਜਾਂਦਾ।
1: ਠੀਕ, ਉਹ ਤਾਂ ਫਿਰ ਤੁਸੀਂ ਉਹ ਦੱਸ ਦਿਓਗੇ ਜੀ ਆਪਣੇ ਪਤੇ ਤੇ।
0: ਹਾਂਜੀ,
1: ਉਹ ਤਾਂ ਪਤੇ ਤੇ ਸਾਨੂੰ ਦੱਸ ਦਿਓ, ਜਿਹੜਾ ਸਾਨੂੰ ਪਤਾ ਦੱਸ ਕੇ ਜਾਓਗੇ ਉਹਦੇ ਤੇ ਦੱਸ ਦਿਓਗੇ।
0: ਹਾਂ ਹਾਂ ਬਿਲਕੁਲ, ਅਸੀਂ ਤੁਹਾਨੂੰ ਵਟਸਐਪ ਵੀ ਜਿਹੜਾ ਕਰ ਦਿੰਦੇ ਹਾਂ, ਜਿਹੜਾ ਤੁਸੀਂ ਨੰਬਰ ਦੇ ਕੇ ਜਾਂਦੇ ਹਾਂ ਅਸੀਂ ਉਹਦੇ ਤੇ ਮੈਸੇਜ ਤੁਹਾਨੂੰ ਭੇਜ ਦਿੰਦੇ ਹਾਂ। ਜੇ ਤੁਸੀਂ ਉਸ ਮਿੱਟੀ ਪਰਖ ਦੀ ਜਾਂ ਪਾਣੀ ਪਰਖ ਦੀ ਰਿਪੋਰਟ ਨੂੰ ਸਮਝ ਸਕਦੇ ਹੋ ਖੁਦ, ਤਾਂ ਤੁਸੀਂ ਜਾਂ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਵੀ ਕਰ ਸਕਦੇ ਹੋ, ਅਸੀਂ ਭੇਜ ਵੀ ਦਿੰਦੇ ਹਾਂ, ਘਰੇ ਭੇਜ ਦਿੰਦੇ ਹਾਂ। ਹਾਂਜੀ ਹਾਂਜੀ
2: ਜੀ। ਤਾਂ ਮੇਰੇ ਖਿਆਲ ਦੇ ਨਾਲ ਬਾਕੀ ਦੇ ਕਿਸਾਨ ਵੀਰਾਂ ਤੇ ਭੈਣਾਂ ਨੂੰ ਵੀ ਪਤਾ ਚੱਲ ਗਿਆ ਹੋਊਗਾ ਕਿ ਖੇਤਰੀ ਖੋਜ ਬਠਿੰਡਾ ਦੇ ਵਿੱਚ ਤੁਸੀਂ ਪਾਣੀ ਜਾਂ ਮਿੱਟੀ ਦੀ ਪਰਖ ਕਰਵਾ ਸਕਦੇ ਹੋ। ਤੇ ਜੇਕਰ ਤੁਸੀਂ ਫੋਨ ਕਰਕੇ ਆਉਣਾ ਚਾਹੁੰਦੇ ਹੋ, ਵੈਸੇ ਤਾਂ ਸੋਮਵਾਰ ਤੋਂ ਸ਼ੁੱਕਰਵਾਰ ਸਰ ਹਨਾ ਤੁਸੀਂ ਸਮਾਂ ਦੱਸਿਆਗਾ ਹਨਾ, ਆ ਸਕਦੇ ਹੋ ਉਸ ਦਿਨ। ਤੇ ਫੋਨ ਨੰਬਰ ਵੀ ਨੋਟ ਕਰ ਸਕਦੇ ਹੋ, 0164-12-159। ਇਸ ਨੰਬਰ ਤੇ ਫੋਨ ਕਰਕੇ ਵੀ ਤੁਸੀਂ ਪਤਾ ਕਰ ਸਕਦੇ ਹੋ ਕਿ ਤੁਸੀਂ ਕਦੋਂ ਉੱਥੇ ਮਿੱਟੀ ਜਾਂ ਪਾਣੀ ਦੀ ਪਰਖ ਕਰਵਾ ਸਕਦੇ ਹੋ। ਤੇ ਸਰ ਇਹ ਤਾਂ ਹੋ ਗਈ ਗੱਲਬਾਤ ਮਿੱਟੀ ਦੀ, ਹੁਣ ਅਸੀਂ ਆਉਂਦੇ ਹਾਂ ਖਾਦ ਖੁਰਾਕ ਦੇ ਉੱਪਰ। ਖਾਦਾਂ ਦੀ ਵਰਤੋਂ ਕਰਨ ਵੇਲੇ ਸਾਨੂੰ ਕਿਹੜੀਆਂ ਕਿਹੜੀਆਂ ਗੱਲਾਂ ਜਿਹੜੀਆਂ ਨੇ ਧਿਆਨ ਚ ਰੱਖਣੀਆਂ ਚਾਹੀਦੀਆਂ ਜਾਂ ਧਿਆਨ ਚ ਰੱਖਣ ਦੀ ਜ਼ਰੂਰਤ ਹੈ?
0: ਹਾਂ ਬਿਲਕੁਲ, ਸੰਤੁਲਿਤ ਖਾਦ ਦੀ ਵਰਤੋਂ ਵੀ ਆਪਾਂ ਤਾਂ ਹੀ ਕਰ ਸਕਦੇ ਹਾਂ ਜੇਕਰ ਸਾਨੂੰ ਸਾਡੇ ਇਹ ਗੱਲਾਂ ਧਿਆਨ ਗੋਚਰੇ ਹੋਣਗੀਆਂ ਕਿ ਸਾਡੀ ਜ਼ਮੀਨ ਦੀ ਕਿਸਮ ਕਿਸ ਤਰ੍ਹਾਂ ਦੀ ਹੈਗੀ ਹੈ, ਕੀ ਉਹ ਰੇਤਲੀ ਹੈਗੀ ਹੈ, ਕੀ ਉਹ ਡਾਕਰ ਜ਼ਮੀਨ ਹੈਗੀ ਹੈ, ਭਾਰੀ ਜ਼ਮੀਨ ਹੈਗੀ ਹੈ, ਉਹਦੇ 'ਚ ਅਸੀਂ ਫਸਲ ਕਿਹੜੀ ਉਗਾ ਰਹੇ ਹਾਂ, ਜਾਂ ਉਸਦੇ ਵਿੱਚ ਫਸਲੀ ਚੱਕਰ ਕਿਹੜਾ ਰਿਹਾ, ਪਹਿਲਾਂ ਕੀ ਉਹ ਨਰਮਾ ਕਣਕ ਦਾ ਫਸਲੀ ਚੱਕਰ ਹੈ, ਕੀ ਉਹਦੇ ਵਿੱਚ ਅਸੀਂ ਕੋਈ ਫਲੀਦਾਰ ਫਸਲ ਦਾ ਜਿਹੜਾ ਚੱਕਰ ਅਸੀਂ ਅਪਣਾ ਰਹੇ ਹਾਂ। ਤਾਂ ਇਸ ਚੀਜ਼ ਇਹਨਾਂ ਸਾਰੀਆਂ ਚੀਜ਼ਾਂ ਤੇ ਮਨਸਰ ਕਰਦਾ ਹੈ ਕਿ ਅਸੀਂ ਖਾਦਾਂ ਦੀ ਵਰਤੋਂ ਜਿਹੜੀ ਕਿੰਨੀ ਕਰਨੀ ਹੈ, ਕਦੋਂ ਕਰਨੀ ਹੈ ਤੇ ਕਿਵੇਂ ਕਰਨੀ ਹੈ, ਇਹ ਚੀਜ਼ਾਂ ਸਾਨੂੰ ਧਿਆਨ ਰੱਖਣੀਆਂ ਚਾਹੀਦੀਆਂ, ਖਾਸ ਕਰਕੇ ਜਿਹੜੀ ਸਾਨੂੰ ਦੀ ਜ਼ਮੀਨ ਦੀ ਕਿਸਮ, ਅਸੀਂ ਫਸਲ ਕਿਹੜੀ ਬੀਜ ਰਹੇ ਹਾਂ ਜਾਂ ਉਹਦਾ ਫਸਲੀ ਚੱਕਰ ਕਿਹੜਾ ਰਿਹਾ, ਤੇ ਜਾਂ ਇਸ ਤੋਂ ਇਲਾਵਾ ਪਾਣੀ ਦੀ ਕੁਆਲਿਟੀ, ਕਿਉਂਕਿ ਪਾਣੀ ਦੀ ਕੁਆਲਿਟੀ ਵੀ ਓਨੀ ਜ਼ਰੂਰੀ ਹੈਗੀ ਹੈ ਜਿੰਨਾ ਸਾਡੀ ਜ਼ਮੀਨ ਦੀ ਸਿਹਤ। ਜੇਕਰ ਪਾਣੀ ਦੀ ਕੁਆਲਿਟੀ ਸਹੀ ਨਹੀਂ ਹੋਏਗੀ ਤਾਂ ਉਹਦਾ ਪ੍ਰਭਾਵ ਜ਼ਮੀਨ ਤੇ ਪਏਗਾ, ਜ਼ਮੀਨ ਖਰਾਬ ਹੋਏਗੀ ਤਾਂ ਸਾਡੀਆਂ ਕਈ ਵਾਰੀ ਉਹਦੇ ਨਾਲ ਜਿਹੜੀਆਂ ਸਿਫਾਰਿਸ਼ਾਂ ਵੀ ਬਦਲ ਜਾਂਦੀਆਂ ਨੇ। ਜੇਕਰ ਪਾਣੀ ਮਾੜਾ ਤਾਂ ਸਾਡੀ ਆਮ ਸਿਫਾਰਿਸ਼ ਹੈਗੀ ਆ ਕਿ ਉਸ ਥਾਂ ਦੇ ਉੱਤੇ 25% ਯੂਰੀਆ ਵਾਲੀ ਖਾਦ ਆ ਜਿਹੜੀ, ਨਾਈਟ੍ਰੋਜਨ ਖਾਦ ਆ ਜਿਹੜੀ, ਉਹ ਵੱਧ ਪਾਓ ਜਿਹੜੀ ਉਹ ਸਾਡੀ, ਇਸ ਕਰਕੇ ਉਹ ਵੀ ਸਾਨੂੰ ਧਿਆਨ ਰੱਖਣਾ ਚਾਹੀਦਾ। ਬਾਕੀ ਸਾਨੂੰ ਇਹ ਵੀ ਵੇਖ ਲੈਣਾ ਚਾਹੀਦਾ ਵੀ ਜਦੋਂ ਅਸੀਂ ਖਾਦ ਵਰਤਣੀ ਹੈ ਤੇ ਉਹ ਕਿਹੜੀ ਖਾਦ ਹੈਗੀ ਹੈ, ਜਿਵੇਂ ਫਾਸਫੋਰਸ ਤੱਤ ਵਾਲੀ ਖਾਦ ਹੈ ਜਿਹੜੀ ਆਪਾਂ ਜਿਹੜੀ DAP ਨਾ ਪਾਉਣੇ ਆ ਜਾਂ ਸਿੰਗਲ ਸੁਪਰ ਫਾਸਫੇਟ ਨਾ ਪਾਉਣੇ ਆ, ਤਾਂ ਜੇਕਰ ਉਹ ਪਾਉਣੀ ਹੈ ਤਾਂ ਉਸ ਖਾਦ, ਕਿਉਂਕਿ ਉਹ ਘੁਲਨਸ਼ੀਲ

0: खाद नहीं है उन्हें जड़ां दे नेड़े पाउणा चाहिए, उहदा छिट्टा वगैरह नहीं देना चाहिए। उन्हें कोशिश करो उन्हें बिजाई दे समय उन्हें ड्रिल कर दिता जाए, उहदा जिहड़ा ज्यादा फायदा हुंदा। इस तरह जे आपां छोटे तत्तां दी गल करी तां छोटे तत्तां दे विच कई तत्तां नूं असीं कहिंदे कि उहनूं जमीन दे विच नहीं पाउणा, जमीन च पाउंदा दा फायदा घट हुंदा जां हुंदा ही नहीं है। साडी जमीन च पहले ही ओह तत्त बहुत पिया पर ओह मिलणयोग हालत विच नहीं है, फिर असीं उहदे उहदा छिड़का ही जिहड़ा सिफारिश करदे हां, जिवें लोहे दा छिड़का खास करके आपां झोने च रिकमेंड करदे हां, झोने च सिफारिश करदे हां, तां ओह सानूं जमीन च नहीं पाउणा चाहीदा। इह जिहड़ियां सारियां जिहड़ियां गल्लां ने इह सानूं खादां दी वरतों वेले जिहड़ा ध्यान च रख लैणियां चाहीदियां।
1: बिलकुल सर। ਤੇ ਅਗਲਾ ਸਰੋਤਾ ਸਾਡੇ ਨਾਲ ਜੁੜ ਚੁੱਕੇ ਆ। ਹੈਲੋ
2: ਹੈਲੋ ਜੀ, ਸਤਿ ਸ਼੍ਰੀ ਅਕਾਲ।
1: ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ, ਕਿੱਥੋਂ ਗੱਲ ਕਰ ਰਹੇ ਹੋ, ਕੌਣ ਗੱਲ ਕਰ ਰਹੇ ਹੋ?
2: ਮੈਂ ਬੰਗੀ ਮੈਂ ਅਸਮ ਤੋਂ ਗੁਰਮੇਲ ਸਿੰਘ ਬੋਲ ਰਿਹਾ ਜੀ।
1: ਜੀ ਸਵਾਲ ਦੱਸੋ।
2: ਸਰ ਸਰ ਸਤਿ ਸ਼੍ਰੀ ਅਕਾਲ।
0: ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਜੀ ਗੁਰਮੇਲ ਸਿੰਘ ਜੀ।
2: ਸਰ ਸਰ ਗੱਲ ਇਸ ਤਰ੍ਹਾਂ ਹੈਗੀ, ਆਪਣਾ ਨਰਮਾ ਲਾਇਆ ਹੋਇਆ ਹੈਗਾ ਕਿੱਲਾ
0: ਜੀ,
2: ਤੇ ਉਹਦੇ ਵਿੱਚ ਨਾ ਜੀ ਮੱਖੀ ਜੀ ਹੁਣੇ ਉੱਡਣ ਲੱਗ ਗਈ। ਚਿੱਟੀ
0: ਚਿੱਟੀ ਮੱਖੀ ਹੁਣੇ ਉੱਡਣ ਲੱਗ ਗਈ ਹੈ? ਅੱਛਾ
2: ਹਾਂਜੀ ਹਾਂਜੀ।
0: ਓਕੇ, ਉਹਦੇ ਉਹਦੇ ਵਾਸਤੇ ਤਾਂ ਸਾਡੀਆਂ ਕਈ ਸਿਫਾਰਿਸ਼ਾਂ ਵੈਸੇ ਹੈਗੀਆਂ, ਅਜੇ ਤਾਂ ਮੇਰਾ ਖਿਆਲ ਉਹਦੀ ਲੋੜ ਪੈਣੀ ਨੀ ਗੀ ਕਿਉਂਕਿ ਮੀਂਹ ਵੀ ਪੈ ਰਹੇ ਨੇ, ਝੱਖੜ ਝੁੱਖੜ ਵੀ ਜਿਹੜੇ ਕਾਫੀ ਆ ਰਹੇ ਨੇ, ਇਹਦੇ ਚ ਮੈਨੂੰ ਨੀ ਲੱਗਦਾ ਵੀ ਉਹ ਜਿਹੜਾ ਅਜੇ ਚਿੱਟੀ ਮੱਖੀ ਵਾਸਤੇ ਸਾਨੂੰ ਕੁਛ ਉਪਾਅ ਕਰਨ ਦੀ ਲੋੜ ਹੈਗੀ ਹੈ, ਉਹ ਸਾਨੂੰ ਉਪਾਅ ਦੀ ਲੋੜ ਅਜੇ ਤੱਕ ਨਹੀਂ ਹੈ, ਪਰ ਫਿਰ ਵੀ ਸਾਨੂੰ ਸੁਚੇਤ ਰਹਿਣਾ ਚਾਹੀਦਾ।
2: ਓਕੇ ਸਰ, ਤਾਂ ਹੀ ਤਾਂ ਮੈਂ ਪਹਿਲਾਂ ਫੋਨ ਕਰਿਆ ਸਰ, ਮੈਂ ਨਰਮਾ ਲਾਉਣਾ ਹੁੰਦਾ ਕਿੱਲਾ।
0: ਜੀ ਜੀ, ਪਰ ਅਜੇ ਥੋੜਾ ਜਿਹਾ ਚਿਰ ਅਜੇ ਮੈਨੂੰ ਲੱਗਦਾ ਕਿ ਅਜੇ ਆਪਾਂ ਥੋੜੇ ਜਿਹੇ ਅਗੇਤੇ ਹਾਂ, ਪਰ ਫਿਰ ਵੀ ਉਹਦੇ ਸਾਡੇ ਮਾਪਦੰਡ ਹੈਗੇ ਆ ਕਿ ਜੇ ਛੇ ਚਿੱਟੀਆਂ ਮੱਖੀਆਂ ਜੇ ਪੱਤੇ ਤੇ ਇੱਕ ਤੇ ਹੋਣ ਤਾਂ ਉਦੋਂ ਬਾਅਦ ਹੀ ਅਸੀਂ ਉਹ ਜਿਹੜਾ ਛਿੜਕਾਅ ਕਰਨਾ ਹੁੰਦਾ, ਤਾਂ ਅਜੇ ਅਜੇ ਉਹ ਕੰਡੀਸ਼ਨ ਆਈ ਨੀ ਹੋਣੀ। ਜੀ ਹੈਲੋ
1: ਜੀ, ਮੇਰੇ ਖਿਆਲ ਦੇ ਨਾਲ ਸਾਡੇ ਕਿਸਾਨ ਵੀਰ ਨੂੰ ਉਹਨਾਂ ਦੇ ਸਵਾਲ ਦਾ ਜਵਾਬ ਮਿਲ ਚੁੱਕਿਆ ਹੋਊਗਾ। ਸਰ ਆਪਾਂ ਗੱਲ ਕਰ ਰਹੇ ਸੀ ਖਾਦਾਂ ਦੀ ਵਰਤੋਂ ਬਾਰੇ, ਹੈ ਨਾ, ਤਾਂ ਹੁਣ ਜਿਵੇਂ ਝੋਨੇ ਦੀ ਲਵਾਈ ਹੋ ਰਹੀ ਹੈ, ਲਗਾ ਚੁੱਕੇ ਨੇ, ਹੈ ਨਾ, ਉਹਦੇ ਵਿੱਚ ਕਿਹੜੀਆਂ ਕਿਹੜੀਆਂ ਖਾਦਾਂ ਦੀ ਵਰਤੋਂ ਕਰ ਸਕਦੇ ਹਾਂ?
0: ਪਹਿਲੀ ਗੱਲ ਤਾਂ ਕਿਉਂਕਿ ਜਦੋਂ ਸੰਤੁਲਿਤ ਖਾਦਾਂ ਦੀ ਵਰਤੋਂ ਕਰਨੀ ਹੈ ਆਪਾਂ, ਤਾਂ ਸਾਨੂੰ ਉਦੋਂ ਪਹਿਲਾਂ ਹੀ ਉਹਦੇ ਬਾਰੇ ਧਿਆਨ ਕਰ ਲੈਣਾ ਚਾਹੀਦਾ ਕਿ ਅਸੀਂ ਸਰਬਪੱਖੀ ਖਾਦ ਪ੍ਰਬੰਧ ਕਰੀਏ ਜਿਹਦੇ ਚ ਜੈਵਿਕ ਖਾਦਾਂ ਵੀ ਹੋਣ ਤੇ ਸਾਡੀ ਬੋਰੇ ਦੀ ਖਾਦ ਜਿਹੜੀਆਂ ਰਸਾਇਣਿਕ ਖਾਦਾਂ ਵੀ ਹੋਣ, ਤਾਂ ਉਹ ਵਧੀਆ ਸੁਮੇਲ ਹੁੰਦਾ, ਉਹਦੇ ਨਾਲ ਸੰਤੁਲਿਤ ਰੂਪ ਚ ਖਾਦਾਂ ਦੀ ਵਰਤੋਂ ਵੀ ਹੋ ਜਾਂਦੀ ਹੈ, ਮਿੱਟੀ ਦੀ ਸਿਹਤ ਵੀ ਬਰਕਰਾਰ ਰਹਿੰਦੀ ਹੈ, ਤੇ ਅਸੀਂ ਸਾਲ ਦਰ ਸਾਲ ਵਧੀਆ ਫਸਲਾਂ ਜਿਹੜੀਆਂ ਉਹ ਲੈ ਸਕਦੇ ਹੁੰਦੇ ਹਾਂ। ਤਾਂ ਜੇਕਰ ਅਸੀਂ ਆਮ ਤੌਰ ਤੇ ਅਸੀਂ ਜੈਵਿਕ ਖਾਦਾਂ ਦੀ ਗੱਲ ਕਰਦੇ ਹਾਂ, ਜੈਵਿਕ ਖਾਦਾਂ ਕੋਈ ਇਹ ਨਹੀਂ ਹੈ ਕਿ ਅਸੀਂ ਉਹ ਕਿਤੋਂ ਲਿਆਉਣੀਆਂ ਨੇ, ਉਹ ਸਾਡੇ ਆਸੇ ਪਾਸੇ ਹੀ ਨੇ। ਰੂੜੀ ਦੀ ਖਾਦ ਜੈਵਿਕ ਖਾਦ ਹੈ, ਹੁਣ ਮੰਨ ਲਓ ਜੇਕਰ ਰੂੜੀ ਦੀ ਖਾਦ ਹੈ, ਪ੍ਰੈਸ ਮੱਡ ਹੈ, ਮੁਰਗੀ ਖਾਦ ਹੈ, ਗੋਬਰ ਗੈਸ ਦੀ ਸਲਰੀ ਹੈ, ਜਾਂ ਫਸਲਾਂ ਦੀ ਰਹਿੰਦ ਖੂੰਹਦ, ਹੋਰ ਵੀ ਜਿਹੜਾ ਚੀਜ਼ਾਂ ਹੈਗੀਆਂ ਜਿਵੇਂ ਹਰੀ ਖਾਦ ਵੀ ਹੈਗੀ ਆ, ਉਹ ਵੀ ਇੱਕ ਔਰਗੈਨਿਕ ਮਨਿਓਰ ਹੀ ਹੈਗੀਆਂ ਨੇ, ਜੈਵਿਕ ਖਾਦਾਂ ਹੀ ਨਹੀਂ ਹੈ ਸਾਰੀਆਂ। ਤਾਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਕਿ ਜਦੋਂ ਅਸੀਂ ਜੈਵਿਕ ਖਾਦਾਂ ਦੀ ਵਰਤੋਂ ਕਰਾਂਗੇ ਤਾਂ ਸਾਨੂੰ ਜਿਹੜੇ ਤੱਤ ਘੱਟ ਪਾਉਣੇ ਪੈਣਗੇ, ਜਿਹੜੀਆਂ ਰਸਾਇਣਿਕ ਖਾਦਾਂ ਦੀ ਵਰਤੋਂ ਘੱਟ ਪਾਉਣੀ ਪਊ। ਮੰਨ ਲਓ ਅਸੀਂ 6 ਟਨ ਰੂੜੀ ਵਰਤਦੇ ਹਾਂ, ਚੰਗੀ ਰੂੜੀ, ਗਲਿਸੜੀ ਰੂੜੀ ਵਰਤਦੇ ਹਾਂ, ਉਹਦੇ ਨਾਲ 35 ਕਿਲੋ ਯੂਰੀਆ ਦੀ ਬਚਤ ਹੋ ਜਾਂਦੀ ਹੈ, ਪ੍ਰੈਸ ਮੱਡ ਨਾਲ 55 ਕਿਲੋ ਯੂਰੀਆ ਦੀ ਬਚਤ ਹੋ ਜਾਂਦੀ ਹੈ, ਅਸੀਂ ਜੇ 6 ਟਨ ਪ੍ਰੈਸ ਮੱਡ ਪਾਈਏ, 2.5 ਟਨ ਮੁਰਗੀ ਖਾਦ ਨਾਲ ਵੀ 55 ਕਿਲੋ ਯੂਰੀਆ ਅਸੀਂ ਬਚਾ ਸਕਦੇ ਹਾਂ। ਇਸੇ ਤਰ੍ਹਾਂ ਜਿਹੜੀ 2.5 ਟਨ ਸੁੱਕੀ ਗੋਬਰ ਗੈਸ ਦੀ ਸਲਰੀ ਜੇ ਪਾ ਦਈਏ, ਉਹਦੇ ਨਾਲ 35 ਕਿਲੋ ਯੂਰੀਆ ਬਚ ਜਾਂਦਾ, 2 ਟਨ ਪਰਾਲੀ ਚਾਰ ਜਿਹੜਾ ਬਣਦਾ ਉਹਦੇ ਨਾਲ 35 ਕਿਲੋ ਯੂਰੀਆ ਬਚਦੀ ਹੈ। ਇਸੇ ਤਰ੍ਹਾਂ ਜੇਕਰ ਅਸੀਂ ਹਰੀ ਖਾਦ ਜਿਹੜੇ ਸਾਡੇ ਕਿਸਾਨ ਵੀਰ ਕਰਦੇ ਵੀ ਨੇ, ਜੇ ਜਾਂ ਢਾਂਚਾ ਵਿੱਚ ਵਾਹੁੰਦੇ ਆ ਜਿਹਨੂੰ ਅਸੀਂ ਯੰਤਰ ਕਹਿੰਦੇ ਹਾਂ, ਜਾਂ ਸਣ ਵਿੱਚ ਵਾਹੁੰਦੇ ਨੇ, ਉਹਦੇ ਨਾਲ ਵੀ ਜਿਹੜੀ ਸਾਡੀ 55 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੀ ਬਚਤ ਹੋ ਜਾਂਦੀ ਹੈ। ਤੇ ਇਹਦੇ ਨਾਲ ਨਾਲ ਜਿਹੜੇ ਜੇਕਰ ਅਸੀਂ ਹਰੀ ਖਾਦ ਕਰਦੇ ਹਾਂ ਤਾਂ ਸਾਨੂੰ ਜਿਹੜੇ ਛੋਟੇ ਤੱਤ ਖਾਸ ਕਰਕੇ ਜਿਹੜਾ ਲੋਹਾ ਹੈ, ਲੋਹੇ ਦੀ ਸਮੱਸਿਆ ਵੀ ਜਿਹੜੀ ਝੋਨੇ ਦੇ ਵਿੱਚ

0: ਹੁੰਦੀ। ਇਸ ਕਰਕੇ ਸਾਨੂੰ ਇਹ ਸਮੇਲ ਬਣਾਉਣ ਦੀ ਲੋੜ ਹੈਗੀ ਹੈ ਕਿ ਅਸੀਂ ਜੈਵਿਕ ਖਾਦਾਂ ਵੀ ਵਰਤੀਏ ਅਤੇ ਨਾਲ ਰਸਾਇਣਕ ਖਾਦਾਂ ਦੀ ਵਰਤੋਂ ਵੀ ਕਰੀਏ। ਇੱਕ ਵਧੀਆ ਜੇਕਰ ਸੰਤੁਲਨ ਹੋਏਗਾ ਤਾਂ ਅਸੀਂ ਫਸਲਾਂ ਤੋਂ ਵਧੀਆ ਜਿਹੜਾ ਉਹ ਝਾੜ ਸਾਲ ਦਰ ਸਾਲ ਜਿਹੜਾ ਅਸੀਂ ਲੈ ਸਕਦੇ ਹਾਂ
1: ਜੀ।
0: ਇਸ ਤੋਂ ਇਲਾਵਾ ਅੱਜ ਕੱਲ ਅਸੀਂ ਇੱਕ ਹੋਰ ਸਿਫਾਰਿਸ਼ ਕੀਤੀ ਹੈ ਜਵਾਣੂ ਖਾਦ ਦੀ, ਜਿਹੜੀ ਐਜੋ ਸਪੈਰੀਲਮ ਹੈਗਾ, ਇਹਨੂੰ ਜਦੋਂ ਅਸੀਂ ਪਨੀਰੀ ਲਾਉਣੀ ਹੈ
1: ਜੀ
0: ਝੋਨੇ ਦੀ, ਉਦੋਂ ਅਸੀਂ 45 ਮਿੰਟ ਦਾ ਉਹਦਾ ਡੋਬਾ ਪਨੀਰੀ ਨੂੰ ਦੇ ਦੇਣਾ, ਇਹਦੇ ਨਾਲ ਵੀ ਸਾਨੂੰ ਝਾੜ ਚ ਫਾਇਦਾ ਹੁੰਦਾ। ਗਰਮੀ ਰੁੱਤ ਦੀ ਆਪਾਂ ਮੂੰਗੀ ਇਹਨਾਂ ਦਿਨਾਂ ਚ ਪਹਿਲਾਂ ਬੀਜਦੇ ਹਾਂ, ਜਿਹੜੀ ਸੱਠੀ ਮੂੰਗੀ ਹੁੰਦੀ ਆ ਉਹਦੀ ਰਹਿੰਦ ਖੂੰਹਦ ਜੇ ਵਿੱਚ ਖੇਤ ਚ ਦਵਾ ਦਈਏ ਤਾਂ ਉਹਦੇ ਨਾਲ ਵੀ 30-35 ਕਿਲੋ ਯੂਰੀਆ ਦੀ ਜਿਹੜੀ ਬਚਤ ਹੋ ਜਾਂਦੀ ਆ। ਇਹ ਗੱਲ ਹੈ ਜੇ ਅਸੀਂ ਜੈਵਿਕ ਖਾਦਾਂ ਦੀ ਵਰਤੋਂ ਕਰਦੇ ਹਾਂ ਤੇ ਨਾਲ ਸਾਨੂੰ ਰਸਾਇਣਕ ਖਾਦਾਂ ਘਟਾ ਲੈਣੀਆਂ ਚਾਹੀਦੀਆਂ ਨੇ, ਉਹਨੇ ਜਿੰਨਾ ਕੁ ਅਸੀਂ ਉਹ ਕੋਈ ਚੀਜ਼ ਪਾ ਰਹੇ ਹਾਂ ਉਦੋਂ ਸਾਨੂੰ ਉਹ ਘਟਾ ਲੈਣੀ ਚਾਹੀਦੀ ਹੈ। ਜਿੱਥੋਂ ਤੱਕ ਜਿਹੜੀਆਂ ਰਸਾਇਣਕ ਖਾਦਾਂ ਦੀ ਗੱਲ ਝੋਨੇ ਚ ਹੈਗੀ ਆ, ਉਹ ਅਸੀਂ ਸਾਡੀ ਇੱਕ ਕਿਸਮ ਹੈਗੀ ਆ PR 132, ਉਹਨੂੰ ਅਸੀਂ ਲਗਭਗ 70 ਕਿਲੋ ਯੂਰੀਆ ਦੀ ਜਿਹੜੀ ਸਿਫਾਰਿਸ਼ ਕਰਦੇ ਹਾਂ। ਫਾਸਫੋਰਸ ਤਾਂ ਹੀ ਪਾਉਣਾ ਜੇਕਰ ਅਸੀਂ ਕਣਕ ਚ ਨਹੀਂ ਪਾਇਆ ਤਾਂ, ਜੇ ਕਣਕ ਚ ਪੂਰਾ ਪਾਇਆ ਜਿਹੜਾ 55 ਕਿਲੋ DAP ਪੂਰਾ ਪਾਈ ਹੈਗੀ ਹੈ ਤਾਂ ਸਾਨੂੰ ਫਿਰ ਫਾਸਫੋਰਸ ਜਿਹੜੀ ਝੋਨੇ ਨੂੰ ਪਾਉਣੀ ਹੈ ਜਾਂ ਪੋਟਾਸ਼ ਪਾਉਣੀ ਹੈ ਉਹ ਮਿੱਟੀ ਪਰਖ ਦੇ ਆਧਾਰ ਤੇ ਹੀ ਪਾਉਣੀ ਚਾਹੀਦੀ ਹੈ। ਵੈਸੇ ਜਿਹੜਾ ਇਹ ਪਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਸਾਨੂੰ ਨਹੀਂ ਪਾਉਣੀ ਚਾਹੀਦੀ। ਤੇ ਸਾਡੀ ਜਿਹੜੀ ਦੂਜੀਆਂ ਕਿਸਮਾਂ ਹੈਗੀਆਂ PR 132 ਨੂੰ ਛੱਡ ਕੇ ਜਿਹੜੀਆਂ ਬਾਕੀ ਕਿਸਮਾਂ ਹੈਗੀਆਂ ਉਹਦੇ ਚ ਜਿਹੜੀ 90 ਕਿਲੋ ਜਿਹੜੀ ਯੂਰੀਆ ਤੇ ਇਹਨੂੰ ਅਸੀਂ 3 ਕਿਸ਼ਤਾਂ ਦੇ ਵਿੱਚ ਪਾਉਣਾ। ਪਹਿਲੀ ਕਿਸ਼ਤ ਹੁੰਦੀ ਹੈ ਜਦੋਂ ਅਸੀਂ ਝੋਨੇ ਦੀ ਲਵਾਈ ਕਰ ਲਈ ਉਹ ਹਫ਼ਤੇ ਦੇ ਵਿੱਚ ਵਿੱਚ, ਦੂਜੀ ਕਿਸ਼ਤ ਜਿਹੜੀ ਬਰਾਬਰ ਦੂਜੀ ਕਿਸ਼ਤ ਜਿਹੜੀ ਹੈਗੀ ਆ ਉਹ 3 ਹਫ਼ਤਿਆਂ ਤੋਂ, ਤੇ ਤੀਜੀ ਕਿਸ਼ਤ ਜਿਹੜੀ ਰਹਿ ਜਾਂਦੀ ਹੈ 30 ਕਿਲੋ ਦੀ ਜਿਹੜੀ ਰਹਿ ਜਾਂਦੀ ਆ ਉਹ ਅਸੀਂ 6 ਹਫ਼ਤਿਆਂ ਤੱਕ ਜਿਹੜੀ ਸੀ ਪੂਰੀ ਖਾਦ ਝੋਨੇ ਨੂੰ ਜਿਹੜੀ ਪਾ ਦੇਣੀ ਹੈ ਜੀ।
1: ਜੀ ਕਿਸਾਨ ਵੀਰਾਂ ਨੂੰ ਦੱਸਦੀ ਕਿ ਅਸੀਂ ਗੱਲਬਾਤ ਸਾਂਝੀ ਕਰ ਰਹੇ ਹਾਂ ਡਾਕਟਰ ਕਰਮਜੀਤ ਸਿੰਘ ਸੇਖੋਂ ਜੀ ਦੇ ਨਾਲ ਸਾਉਣੀ ਦੀਆਂ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਬਾਰੇ, ਤੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਹੈਲੋ
2: ਹੈਲੋ ਸਤਿ ਸ਼੍ਰੀ ਅਕਾਲ ਜੀ।
1: ਹਾਂਜੀ ਸਤਿ ਸ਼੍ਰੀ ਅਕਾਲ ਭਾਈ ਜੀ, ਕੌਣ ਗੱਲ ਕਰ ਰਹੇ ਹੋ?
2: ਸਤਿੰਦਰ ਸਿੰਘ ਬੋਲ ਰਹੇ ਰਾਮਗੜ੍ਹ ਤੋਂ ਜੀ।
1: ਜੀ ਡਾਕਟਰ ਸਾਹਿਬ ਨੂੰ ਆਪਣਾ ਸਵਾਲ ਦੱਸੋ ਸਰ।
0: ਚੌਲਿਆਂ ਚ ਯੂਰੀਆ ਖਾਦ ਨਾ ਪਾਓ ਕਿਉਂਕਿ ਇਹ ਫਲੀਦਾਰ ਫਸਲਾਂ ਨੇ, ਇਹ ਫਿਰ ਜਿਹੜਾ ਜ਼ਿਆਦਾ ਵਾਧਾ ਲੈ ਜਾਂਦੀਆਂ ਨੇ, ਤੇ ਮੈਨੂੰ ਕਿਉਂਕਿ ਸ਼ੁਰੂਆਤੀ ਵਾਧੇ ਵਾਸਤੇ ਫਲੀਦਾਰ ਫਸਲ ਨੂੰ ਜਿਹੜੀ ਯੂਰੀਆ ਖਾਦ ਦੀ ਲੋੜ ਹੁੰਦੀ ਆ ਉਹ ਵੀ ਜਿਹੜੀ 5-10 ਕਿਲੋ ਯੂਰੀਆ ਆਪਾਂ ਕਿੱਲੇ ਦੀ ਪਾ ਸਕਦੇ ਹੁੰਦੇ ਹਾਂ, ਬਾਕੀ ਇਹਦੇ ਚ ਜਿਹੜਾ ਜ਼ਿਆਦਾ ਖਾਦ ਪਾਉਣ ਦੀ ਲੋੜ ਨਹੀਂ। ਪੇਠੇ ਚ ਜਿਹੜਾ ਕਿਉਂਕਿ ਇਹਦੇ ਨਾਲ ਮੈਨੂੰ ਲੱਗਦਾ ਤੁਹਾਨੂੰ ਜਿਹੜਾ ਸਾਡੇ ਵੈਜੀਟੇਬਲ ਦੇ ਸਾਇੰਟਿਸਟ ਹੈਗੇ ਆ ਜਿਹੜੇ ਸਬਜ਼ੀ ਦੇ ਮਾਹਰ ਆ ਉਹਦੇ ਨਾਲ ਹੀ ਸੰਪਰਕ ਕਰ ਲੈਣਾ ਚਾਹੀਦਾ ਕਿਉਂਕਿ ਕੱਦੂ ਜਾਤੀ ਦੀਆਂ ਜਿਹੜੀਆਂ ਵੀ ਸਬਜ਼ੀਆਂ ਹੈਗੀਆਂ ਉਹ ਬਿਹਤਰ ਉਹ ਹੀ ਦੱਸ ਸਕਦੇ ਨੇ।
1: ਜੀ ਸਾਡੇ ਕਿਸਾਨ ਵੀਰ ਨੂੰ ਮੈਨੂੰ ਲੱਗਦਾ ਸਵਾਲ ਦਾ ਜਵਾਬ ਮਿਲ ਚੁੱਕਿਆ ਹੋਊਗਾ।
0: ਇਹਦੇ ਚ ਸਮੇਂ ਦੀ ਆਪਣੀ ਗੱਲ ਹੋ ਚੁੱਕੀ ਹੈ ਕਿਉਂਕਿ ਸਮਾਂ ਜਿਹੜਾ ਤੀਜਾ ਹਿੱਸਾ ਜਿਹੜਾ ਜਿਹੜੀ ਖਾਦ ਪਾਉਣੀ ਆ ਉਹ ਅਸੀਂ ਬਿਜਾਈ ਟ੍ਰਾਂਸਪਲਾਂਟਿੰਗ ਟਾਈਮ ਤੇ ਪਾ ਦੇਣੀ ਹੈ, ਉਦੋਂ ਬਾਅਦ ਤੀਜਾ ਹਿੱਸਾ ਜਿਹੜਾ ਰਹਿ ਜਾਂਦਾ 21 ਦਿਨ ਤੇ, ਤੇ ਤੀਜਾ ਹਿੱਸਾ ਜਿਹੜਾ ਉਹ 42 ਦਿਨ ਤੇ ਖਾਦ ਜਿਹੜੀ ਪਾ ਦੇਣੀ ਹੈ ਝੋਨੇ ਨੂੰ। ਇਸ ਤੋਂ ਇਲਾਵਾ ਝੋਨੇ ਚ ਜਿਹੜੀ ਸਮੱਸਿਆ ਆਉਂਦੀ ਹੈ ਖਾਸ ਕਰਕੇ ਛੋਟੇ ਤੱਤਾਂ ਦੀ ਘਾਟ ਦੀ ਸਮੱਸਿਆ ਆਉਂਦੀ ਹੈ, ਉਹ ਜਿੱਥੇ ਪਾਣੀ ਨਹੀਂ ਖੜਾ ਹੁੰਦਾ ਉੱਥੇ ਲੋਹੇ ਦੀ ਘਾਟ ਆ ਜਾਂਦੀ ਹੈ, ਪਨੀਰੀ ਚ ਵੀ ਆ ਜਾਂਦੀ ਹੈ ਕਈ ਵਾਰੀ। ਪਨੀਰੀ ਚ ਸਾਨੂੰ ਘਾਟ ਦੂਰ ਕਰ ਲੈਣੀ ਚਾਹੀਦੀ ਕਿਉਂਕਿ ਨੋਈ ਪਨੀਰੀ ਜੇ ਹੋਏਗੀ ਤਾਂ ਫਿਰ ਹੀ ਅਸੀਂ ਵਧੀਆ ਝਾੜ ਲੈ ਸਕਦੇ ਹਾਂ, ਤੇ ਜੇ ਪਨੀਰੀ ਚ ਘਾਟ ਹੋਈ ਤਾਂ ਉਹ ਡੱਕਾ ਡੱਕਾ ਇੱਕ ਸਾਰੇ ਖੇਤ ਚ ਲੱਗਣਾ ਤੇ ਉਹ ਘਾਟ ਤੁਹਾਡੇ ਸਾਰੇ ਖੇਤ ਚ ਫੈਲ ਜਾਣੀ ਹੈ। ਇਸ ਕਰਕੇ ਕੋਸ਼ਿਸ਼ ਕਰੋ ਕਿ ਲੋਹੇ ਦੀ ਘਾਟ ਖਾਸ ਕਰਕੇ ਜਿਹੜੀ ਪੀਲਾਪਨ ਚਿੱਟਾ ਚਿੱਟੀ ਦਿਸ ਰਹੀ ਹੈ ਜਾਂ ਪੀਲਾਪਨ ਦਿਸ ਰਿਹਾ ਉਹ ਲੋਹੇ ਦੀ ਘਾਟ ਹੀ ਪਨੀਰੀਆਂ ਚ ਹੈਗੀ ਹੈ, ਪਾਣੀ ਪੂਰਾ ਕਰ ਦਿਓ ਤੇ 1% ਫੈਰਸ ਸਲਫੇਟ ਦਾ ਜਿਹੜਾ ਛਿੜਕਾਅ ਕਰ ਦਿਓ, ਉਹਦੇ 2 ਛਿੜਕਾਅ ਤੁਸੀਂ ਪਨੀਰੀ ਚ ਵੀ ਕਰ ਸਕਦੇ ਹੋ। ਜੇ ਝੋਨੇ ਚ ਵੀ ਇਸ ਤਰ੍ਹਾਂ ਲੱਗਦਾ ਪਹਿਲੀ ਗੱਲ ਪਾਣੀ ਪੂਰੇ ਕਰੋ ਜਿਹੜਾ ਉਹਦੇ ਨਾਲ, ਜਾਂ ਆਪਣੇ ਆਪ ਕਾਫੀ ਜਿਹੜੀ ਘਾਟ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ

0: ਤੇ ਨਾਲ ਦੇ ਨਾਲ ਉਹਦੇ ਚ 1% ਲੋਹਾ ਸਲਫੇਟ ਫੈਰਸ ਸਲਫਰ ਦਾ ਸਿਰਫ ਛਿੜਕਾ ਹੀ ਕਰਨਾ, ਇਹਨੂੰ ਜ਼ਮੀਨ ਦੇ ਵਿੱਚ ਨਹੀਂ ਪਾਉਣਾ। ਤੇ ਇਹਦੇ ਆਪਾਂ 3 ਛਿੜਕਾ ਹਫ਼ਤੇ ਹਫ਼ਤੇ ਵਕਫੇ ਬਾਅਦ ਕਰਨੇ ਤਾਂ ਲੋਹੇ ਦੀ ਘਾਟ ਦੂਰ ਹੋ ਜਾਂਦੀ ਹੈ। ਜਿੰਕ ਦੀ ਘਾਟ ਜੇਕਰ ਦਿਸੇ, ਜਿਹਦੀ ਨਿਸ਼ਾਨੀਆਂ ਪੱਤੇ ਜੰਗਾਲੇ ਹੋ ਜਾਂਦੇ ਆ, ਰਸਟੀ ਜੀ ਭਾਅ ਮਾਰਦੇ ਨੇ, ਤਾਂ ਫਿਰ ਉਸ ਟਾਈਮ ਤੇ ਸਾਨੂੰ 25 ਕਿਲੋ ਜਿੰਕ ਸਲਫੇਟ ਜਿਹੜਾ ਉਹ ਪਾਉਣਾ ਚਾਹੀਦਾ। ਜੇ 21% ਵਾਲਾ ਪਾ ਰਹੇ ਹਾਂ, ਜੇ 33% ਵਾਲਾ ਜਿੰਕ ਸਲਫੇਟ ਹੈ ਤਾਂ 16 ਕਿਲੋ ਜਿੰਕ ਸਲਫੇਟ ਜਿਹੜਾ ਪਾਉਣਾ। ਕਈ ਵਾਰੀ ਇਹ ਪਾਉਣ ਦੇ ਨਾਲ ਵੀ ਦੋਗੀਆਂ 'ਚ ਘਾਟ ਰਹਿ ਜਾਂਦੀ ਹੈ, ਤਾਂ ਫਿਰ 10 ਕਿਲੋ ਜਿੰਕ ਸਲਫੇਟ ਪ੍ਰਤੀ ਏਕੜ ਦੇ ਹਿਸਾਬ ਨਾਲ ਉਹ ਦੋਗੀਆਂ 'ਚ ਜਿਹੜਾ ਉਹ ਪਾ ਦੇਣਾ, ਤਾਂ ਜਿੰਕ ਦੀ ਘਾਟ ਜਿਹੜੀ ਝੋਨੇ ਦੇ ਵਿੱਚੋਂ ਦੂਰ ਹੋ ਜਾਂਦੀ ਹੈ।
1: ਜੀ, ਹੁਣ ਇਹ ਸਰ ਦੱਸ ਰਹੇ ਸੀ ਸਾਨੂੰ ਕਿ ਝੋਨੇ ਦੇ ਵਿੱਚ ਖਾਦਾਂ ਜਿਹੜੀਆਂ ਉਹ ਕਿਵੇਂ ਵਰਤੀਆਂ ਜਾਣ, ਤੇ ਜਿਹੜੇ ਸੂਖਮ ਤੱਤਾਂ ਦੀ ਘਾਟ ਹੋ ਜਾਂਦੀ ਜਿਵੇਂ ਜ਼ਿੰਕ ਹੋ ਗਿਆ, ਲੋਹਾ ਹੋ ਗਿਆ, ਉਹਦੀ ਕਮੀ ਨੂੰ ਕਿਵੇਂ ਪੂਰਿਆ ਜਾ ਸਕਦਾ। ਤੇ ਅਗਲੇ ਸਰੋਤਾ ਸਾਡੇ ਨਾਲ ਜੁੜ ਚੁੱਕੇ ਨੇ। ਹੈਲੋ ਜੀ, ਮੇਰੇ ਖਿਆਲ ਨਾਲ ਕੋਈ ਤਕਨੀਕੀ ਕਾਰਨ ਕਰਕੇ ਸਾਡੀ ਕਾਲ ਕੱਟੀ ਗਈ। ਤੇ ਅਗਲਾ ਸਵਾਲ ਸਰ, ਜਿਵੇਂ ਹੁਣ ਝੋਨੇ ਦੀ ਆਪਾਂ ਗੱਲ ਕੀਤੀ, ਬਾਸਮਤੀ ਆਪਾਂ ਲਗਾਉਂਦੇ ਹਾਂ, ਉਹਦੇ ਵਿੱਚ ਖਾਦਾਂ ਦੀ ਵਰਤੋਂ ਕਿਸ ਤਰ੍ਹਾਂ ਦੇ ਨਾਲ ਹੋ ਸਕਦੀ ਹੈ?
0: ਹਾਂ, ਬਾਸਮਤੀ 'ਚ ਖਾਦਾਂ ਦੀ ਬਹੁਤ ਘੱਟ ਲੋੜ ਪੈਂਦੀ ਹੈ, ਜਿਹੜਾ ਫਾਸਫੋਰਸ ਪਟਾਸ਼ ਤਾਂ ਉਸੇ ਤਰ੍ਹਾਂ ਹੀ, ਜੇ ਜ਼ਮੀਨ ਦੀ ਪਰਖ ਦੇ ਆਧਾਰ ਤੇ ਲੋੜ ਪੈਂਦੀ ਹੈ ਫੇਰ ਹੀ ਪਾਓ। ਜੈਵਿਕ ਖਾਦ ਜੇਕਰ ਕੀਤੀ ਹੈ, ਜੇ ਆਪਾਂ ਜੰਤਰ ਸਾਨ ਜਾਂ ਮੂੰਗੀ ਵਿੱਚ ਵਾਹੀ ਹੈ
1: ਜੀ,
0: ਤਾਂ ਫਿਰ ਯੂਰੀਆ ਖਾਦ ਪਾਉਣ ਦੀ ਲੋੜ ਹੀ ਨਹੀਂ ਹੁੰਦੀ ਬਾਸਮਤੀ ਨੂੰ, ਕਿਉਂਕਿ ਜੇਕਰ ਅਸੀਂ ਯੂਰੀਆ ਖਾਦ ਜ਼ਿਆਦਾ ਪਾਉਂਦੇ ਹਾਂ ਤਾਂ ਉਹਦੇ ਨਾਲ ਜਿਹੜਾ ਉਹਦਾ ਵਾਧਾ ਜ਼ਿਆਦਾ ਹੋ ਜਾਂਦਾ, ਫਲਾਟ ਜਿਹੜੀ ਉਹਦੀ ਜ਼ਿਆਦਾ ਹੋ ਜਾਂਦੀ ਹੈ, ਤਾਂ ਝਾੜ ਤੇ ਅਸਰ ਪੈਂਦਾ, ਉਹ ਡਿੱਗ ਪੈਂਦੀ ਹੈ
1: ਤੇ
0: ਝਾੜ ਤੇ ਅਸਰ ਪੈਂਦਾ। ਤੇ ਇਹਦੇ ਚ ਵੀ ਕਿਸਮਾਂ ਦੇ ਹਿਸਾਬ ਨਾਲ ਅਸੀਂ ਜਿਹੜਾ ਖਾਦ ਜਿਹੜਾ ਪਾਉਣੀ ਹੈ, ਜਿਵੇਂ CSR 30 ਕਿਸਮ ਹੈ, ਉਹਦੇ ਚ 18 ਕਿਲੋ ਯੂਰੀਆ ਦੀ ਸਿਫਾਰਿਸ਼ ਹੈਗੀ ਹੈ, ਪੰਜਾਬ ਬਾਸਮਤੀ 5 ਤੇ 7 ਹੈਗੀ ਹੈ, ਜਾਂ ਪੂਸਾ ਬਾਸਮਤੀ 11-21 ਹੈ, ਜਾਂ 17-18 ਹੈਗੀ ਹੈ, ਤਾਂ ਉਹਦੇ ਚ ਅਸੀਂ 36 ਕਿਲੋ ਯੂਰੀਆ ਏਕੜ ਦੀ ਜਿਹੜੀ ਸਿਫਾਰਿਸ਼ ਕਰਦੇ ਹਾਂ। ਤੇ ਇਸ ਤੋਂ ਇਲਾਵਾ ਜੇ ਪੂਸਾ ਬਾਸਮਤੀ 1509 ਜਾਂ 1847 ਕਿਸੇ ਨੇ ਲਾਈ ਹੈ, ਤਾਂ ਉਹਦੇ ਵਾਸਤੇ 54 ਕਿਲੋ ਯੂਰੀਆ ਦੀ ਸਿਫਾਰਿਸ਼ ਹੈਗੀ ਹੈ। ਤੇ ਉਹਨੂੰ ਅਸੀਂ ਦੋ ਕਿਸ਼ਤਾਂ ਚ ਜਿਹੜਾ ਪਾਉਣਾ, ਇੱਕ 3 ਹਫ਼ਤਿਆਂ ਬਾਅਦ ਤੇ ਬਾਕੀ 6 ਹਫ਼ਤੇ ਜਿਹੜੀ ਬਾਸਮਤੀ ਦੀ ਲਵਾਈ ਤੋਂ ਬਾਅਦ। ਬਾਕੀ ਜ਼ਿਆਦਾ ਖਾਦ ਦੀ ਲੋੜ ਬਾਸਮਤੀ ਨੂੰ ਹੁੰਦੀ ਨਹੀਂ, ਬੜੇ ਜਿਹੜੀ ਆਪਣੀ ਜ਼ਮੀਨ ਦੀ ਕਿਸਮ ਦੇ ਹਿਸਾਬ ਨਾਲ ਤੇ ਜੋ ਕੁਛ ਅਸੀਂ ਉੱਥੇ ਕੀਤਾ ਉਹਦੇ ਹਿਸਾਬ ਨਾਲ ਖਾਦਾਂ ਦਾ ਜਿਹੜਾ ਵਧਾ ਘਟਾ ਜਿਹੜਾ ਕੀਤਾ ਜਾ ਸਕਦਾ, ਖਾਸ ਕਰਕੇ ਬਾਸਮਤੀ ਨੂੰ
1: ਜੀ। ਤੇ ਸਰ, ਨਰਮਾ ਹੋ ਗਿਆ ਜਾਂ ਮੂੰਗੀ ਹੋ ਗਈ, ਇਸ ਤਰ੍ਹਾਂ ਜਿਹੜੀਆਂ ਫਸਲਾਂ ਨੇ, ਇਹਨਾਂ ਦੇ ਵਿੱਚ ਵੀ ਖਾਦਾਂ ਦਾ ਖਾਸ ਪ੍ਰਬੰਧ ਕੋਈ ਕੀਤਾ ਜਾ ਸਕਦਾ?
0: ਹਾਂ ਬਿਲਕੁਲ, ਨਰਮੇ ਦੀ, ਕਿਉਂਕਿ ਨਰਮਾ ਸਾਡੇ ਇਸ ਇਲਾਕੇ ਦੀ ਫਸਲ ਹੈ, ਦੱਖਣੀ ਪੱਛਮੀ ਪੰਜਾਬ ਦੀ ਫਸਲ ਹੈ, ਬੇਸ਼ੱਕ ਰਕਬਾ ਹੁਣ ਘੱਟ ਗਿਆ, ਪਰ ਇਹਦੇ ਚ ਸਾਨੂੰ ਡਰਨਾ ਨਹੀਂ ਚਾਹੀਦਾ। ਜੇ ਖਾਦਾਂ ਪਾ ਦਿਆਂਗੇ ਨਰਮੇ ਨੂੰ ਤਾਂ ਉਹਦੇ ਨਾਲ ਕੀੜੇ ਮਕੌੜੇ ਜ਼ਿਆਦਾ ਹੋਣਗੇ, ਪਰ ਇੱਕ ਗੱਲ ਬਹੁਤ ਜ਼ਰੂਰੀ ਹੈ ਕਿ ਆਪਾਂ ਕਹਿੰਦੇ ਹੁੰਦੇ ਹਾਂ ਕਿ ਮਾੜਾ ਢੱਗਾ ਛੱਤੀ ਰੋਗ, ਜੇਕਰ ਜ਼ਮੀਨ ਜੇਕਰ ਸਾਡਾ ਨਰਮਾ ਜਲਵਾਉਣਾ ਹੀ ਨਹੀਂ ਹੋਊਗਾ ਤਾਂ ਉਹਨੂੰ 100 ਬਿਮਾਰੀਆਂ ਪੈਣੀਆਂ, 100 ਸਮੱਸਿਆਵਾਂ ਜਿਹੜੀਆਂ ਉਹਨੂੰ ਘੇਰ ਲੈਣਗੀਆਂ। ਤੇ ਇਸ ਕਰਕੇ ਸਾਨੂੰ ਉਹਦਾ ਵਾਧਾ ਵਿਕਾਸ ਵਾਸਤੇ ਖਾਦਾਂ ਦੀ ਵਰਤੋਂ ਜ਼ਰੂਰ ਸੰਤੁਲਿਤ ਰੂਪ ਚ ਜਿਹੜੀ ਕਰਨੀ ਚਾਹੀਦੀ ਹੈ। ਇਹਦੇ ਚ ਜੇਕਰ ਸਾਡੀਆਂ BT ਰਹਿਤ ਕਿਸਮਾਂ ਹੈਗੀਆਂ ਉਹਨੂੰ 65 ਕਿਲੋ ਯੂਰੀਆ, ਇਸੇ ਤਰ੍ਹਾਂ ਜੇਕਰ BT ਨਰਮੇ ਦੀਆਂ ਕਿਸਮਾਂ ਜਿਵੇਂ ਸਾਡੀ BT 2 ਜਾਂ BT 3 ਸੀਗੀ ਉਹਦੇ ਵਾਸਤੇ 80 ਕਿਲੋ ਯੂਰੀਆ, ਜੇਕਰ ਦੋਗਲੀਆਂ ਕਿਸਮਾਂ ਨੇ, ਬੇਸ਼ੱਕ ਉਹ BT ਨੇ ਜਾਂ BT ਰਹਿਤ ਦੋਗਲੀਆਂ ਕਿਸਮਾਂ ਹੈਗੀਆਂ ਨੇ ਜਿਹੜੇ ਹਾਈਬ੍ਰਿਡ ਨੇ, ਉਹਦੇ ਵਾਸਤੇ 120 ਕਿਲੋ ਯੂਰੀਆ ਪ੍ਰਤੀ ਏਕੜ ਦੀ ਅਸੀਂ ਜਿਹੜੀ ਸਿਫਾਰਿਸ਼ ਕਰਦੇ ਹਾਂ। ਉਹਨੂੰ ਅਸੀਂ 2 ਕਿਸ਼ਤਾਂ ਦੇ ਵਿੱਚ ਬੂਟੇ ਜਿਹੜਾ ਪਹਿਲੇ ਪਾਣੀ ਤੇ ਪਾ ਸਕਦੇ ਹਾਂ ਜਾਂ ਬੂਟੇ ਵਿਰਲੇ ਕਰਨ ਸਮੇਂ ਪਾ ਸਕਦੇ ਹਾਂ, ਤੇ ਦੂਜੀ ਕਿਸ਼ਤ ਸਾਨੂੰ ਜਿਹੜੀ ਫੁੱਲ ਨਿਕਲਣ ਵੇਲੇ ਜਿਹੜੀ ਪਾਉਣੀ ਚਾਹੀਦੀ ਹੈ। ਉਸੇ ਤਰ੍ਹਾਂ ਜੇ DAP ਦੀ ਲੋੜ ਪਵੇ ਮਿੱਟੀ ਪਰਖ ਦੇ ਆਧਾਰ ਤੇ ਫੇਰ ਹੀ ਵਰਤਣੀ ਹੈ, ਜੇ ਅਸੀਂ ਕਣਕ ਚ ਪੂਰੀ ਪਾਈ ਹੈ ਤਾਂ ਸਾਨੂੰ ਨਰਮੇ ਚ ਪਾਉਣ ਦੀ ਜਿਹੜੀ ਲੋੜ ਨਹੀਂ ਹੈ। ਇਸ ਤੋਂ ਇਲਾਵਾ 2% ਪੋਟਾਸ਼ੀਅਮ ਨਾਈਟ੍ਰੇਟ ਦੇ ਸਾਨੂੰ ਸਪਰੇ ਫੁੱਲ ਪੈਣ ਤੇ ਜ਼ਰੂਰ ਕਰਨੀ ਚਾਹੀਦੀ।

0: ਜੇਕਰ ਲਾਟ ਜੀ ਨਿਕਲਦੀ ਹੈ ਤਾਂ 1% ਮੈਗਨੀਸ਼ੀਅਮ ਸਲਫੇਟ ਦੇ 2 ਛਿੜਕਾ 15 ਦਿਨਾਂ ਦੀ ਵਕਫੀ ਤੇ ਜਿਹੜਾ ਜਦੋਂ ਟਿੰਡੇ ਪੈਂਦੇ ਆ ਜਾਂ ਫੁੱਲ ਡੋਡੀ ਲੱਗਦੀ ਆ ਉਦੋਂ ਕਰਨੇ ਆ, ਇਹ ਜ਼ਰੂਰ ਧਿਆਨ ਰੱਖਣਾ। ਖਾਸ ਕਰਕੇ ਜਿਹੜੀ ਮੂੰਗੀ ਦੀ ਤੁਸੀਂ ਗੱਲ ਕੀਤੀ ਸੀ, ਮੂੰਗੀ ਚ ਬਹੁਤ ਘੱਟ ਲੋੜ ਪੈਂਦੀ ਹੈ ਖਾਦ ਦੀ, ਕਿਉਂਕਿ ਇਹ ਫਲੀਦਾਰ ਫਸਲ ਹੈ। 10 ਕਿਲੋ ਯੂਰੀਆ ਜਿਹੜੀ ਚਾਹੀਦੀ ਹੈ ਤੇ 100 ਕਿਲੋ ਸਿੰਗਲ ਸੁਪਰ ਫਾਸਫੇਟ ਪ੍ਰਤੀ ਏਕੜ ਮੂੰਗੀ ਨੂੰ ਚਾਹੀਦੀ ਹੈ। ਇਸ ਤੋਂ ਇਲਾਵਾ ਮੂੰਗੀ ਨੂੰ ਰਾਈਜ਼ੋਬੀਅਮ ਦਾ ਟੀਕਾ ਜੇ ਹੋ ਸਕੇ ਤਾਂ ਉਹ ਜ਼ਰੂਰ ਲਾ ਲੈਣਾ ਚਾਹੀਦਾ, ਜਿਹਦੇ ਨਾਲ ਜਿਹੜੀਆਂ ਜ਼ਮੀਨ ਚ ਜਿਹੜੀਆਂ ਗੰਢਾਂ ਬਣਦੀਆਂ ਨੇ ਮੂੰਗੀ ਦੀਆਂ ਜੜ੍ਹਾਂ ਤੇ, ਜਿਹੜੀਆਂ ਨਾਈਟ੍ਰੋਜਨ ਨੂੰ ਫਿਕਸ ਕਰ ਲੈਂਦੀਆਂ, ਜਿਹੜੀਆਂ ਹਵਾ ਵਿਚਲੀ ਨਾਈਟ੍ਰੋਜਨ ਹੈਗੀ ਆ ਉਹਨੂੰ ਜੜ੍ਹ ਖੇਤਰ ਦੇ ਵਿੱਚ ਉਹ ਜਜ਼ਬ ਕਰ ਲੈਂਦੀਆਂ, ਤਾਂ ਰਾਈਜ਼ੋਬੀਅਮ ਦਾ ਟੀਕਾ ਲਾਉਣਾ ਵੀ ਮੂੰਗੀ ਵਾਸਤੇ ਜਾਂ ਕੋਈ ਵੀ ਫਲੀਦਾਰ ਫਸਲ ਹੋਵੇ ਉਹਦੇ ਵਾਸਤੇ ਬਹੁਤ ਵਧੀਆ ਰਹਿੰਦਾ ਹੈ।
1: ਜੀ ਸ਼ੁਕਰੀਆ ਸਰ, ਤੁਸੀਂ ਬਹੁਤ ਸੋਹਣੀ ਜਾਣਕਾਰੀ ਅੱਜ ਸਾਉਣੀ ਦੀਆਂ ਫਸਲਾਂ ਵਿੱਚ ਸੰਤੁਲਿਤ ਖਾਦਾਂ ਦੀ ਵਰਤੋਂ ਦੇ ਬਾਰੇ ਦਿੱਤੀ, ਤੇ ਮੈਨੂੰ ਲੱਗਦਾ ਸਾਡੇ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਬਹੁਤ ਸਾਰੇ ਸਵਾਲ ਜਿਹੜੇ ਨੇ ਉਹਦਾ ਜਵਾਬ ਉਹਨਾਂ ਨੂੰ ਮਿਲ ਚੁੱਕੇ ਹੋਣਗੇ। ਸਰ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਸਤਿ ਸ੍ਰੀ ਅਕਾਲ।
0: ਧੰਨਵਾਦ ਜੀ, ਸਤਿ ਸ੍ਰੀ ਅਕਾਲ।
1: ਆਓ ਕਿਸਾਨ ਵੀਰੋ, ਤੁਹਾਨੂੰ ਹੁਣ ਦੇ ਦਈਏ ਮੌਸਮ ਦੇ ਹਾਲ ਬਾਰੇ ਜਾਣਕਾਰੀ। IMD ਦੇ ਸੁਪਰ ਕੰਪਿਊਟਰ ਤੋਂ ਮਿਲੀ ਜਾਣਕਾਰੀ ਅਨੁਸਾਰ 17 ਜੂਨ 2026 ਯਾਨੀ ਕਿ ਕੱਲ ਮੌਸਮ ਦੀ ਭਵਿੱਖਬਾਣੀ ਦੱਸੀ ਜਾ ਰਹੀ ਹੈ ਕਿ ਆਉਣ ਵਾਲੇ 5 ਦਿਨਾਂ ਦੇ ਵਿੱਚ ਘੱਟੋ ਘੱਟ ਤਾਪਮਾਨ ਹੋ ਸਕਦਾ ਹੈ 23 ਤੋਂ 28 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ ਰਹੇਗਾ 38 ਤੋਂ 45 ਡਿਗਰੀ ਸੈਲਸੀਅਸ। ਇਹ ਅਨੁਮਾਨ ਲਗਾਇਆ ਗਿਆ। ਹਵਾ ਵਿੱਚ ਨਮੀ ਦੀ ਮਾਤਰਾ 40 ਤੋਂ 80% ਹੋ ਸਕਦੀ ਹੈ। ਹਵਾ ਦੀ ਗਤੀ 3 ਤੋਂ 20 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। 13 ਜੂਨ ਤੋਂ 15 ਜੂਨ ਤੱਕ 2026 ਤੱਕ ਗਰਜ ਚਮਕ ਤੇ ਤੇਜ਼ ਹਵਾਵਾਂ ਦੇ ਨਾਲ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਵੀ ਸੀ। ਸ਼ੈੱਡ ਵਿੱਚ ਫੁਹਾਰੇ ਤੇ ਕੂਲਰ ਲਗਾਓ। ਸ਼ੈੱਡ ਦੇ ਆਲੇ ਦੁਆਲੇ ਜਿਹੜੇ ਰੁੱਖ ਲਗਾਉਣੇ ਚਾਹੀਦੇ ਨੇ ਕਿਉਂਕਿ ਹਰਿਆਵਲ ਗਰਮੀ ਨੂੰ ਘਟਾਉਂਦੀ ਹੈ। ਇਹ ਮੌਸਮੀ ਚੇਤਾਵਨੀਆਂ ਨੇ। ਇਹ ਸੀ ਮੌਸਮ ਦਾ ਹਾਲ। ਇਸ ਦੇ ਨਾਲ ਹੀ ਮੈਨੂੰ ਮਨਦੀਪ ਕੌਰ ਨੂੰ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਨ ਦੀ ਦਿਓ ਆਗਿਆ। ਸਤਿ ਸ੍ਰੀ ਅਕਾਲ।

ਹੁਣੇ ਤੁਸੀਂ ਸੁਣ ਰਹੇ ਸੀ ਕਿਸਾਨ ਵੀਰਾਂ ਤੇ ਕਿਸਾਨ ਭੈਣਾਂ ਦੇ ਲਈ ਪ੍ਰੋਗਰਾਮ ਕਿਸਾਨ ਵਾਣੀ। ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰ ਰਹੇ ਸਨ ਮਨਦੀਪ ਕੌਰ, FM ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ। ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 5:31 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਗੱਲਾਂ ਚੋਂ ਗੱਲ।

0: ਨਮਸਕਾਰ ਸਰੋਤਿਓ, ਅੱਜ ਦਾ ਪ੍ਰੋਗਰਾਮ ਗੱਲਾਂ ਚੋਂ ਗੱਲ ਲੈ ਕੇ ਹਾਜ਼ਰ ਹਾਂ ਜੀ। ਮੈਂ ਖੁਸ਼ਪ੍ਰੀਤ ਸ਼ੇਰਗਿੱਲ। ਪ੍ਰੋਗਰਾਮ ਦੇ ਅੰਤਰਗਤ ਅਸੀਂ ਅੱਜ ਤੁਹਾਨੂੰ ਸੁਣਵਾਵਾਂਗੇ ਆਕਾਸ਼ਵਾਣੀ ਐਫ ਐਮ ਬਠਿੰਡਾ ਦੀ ਵਿਸ਼ੇਸ਼ ਪੇਸ਼ਕਸ਼ ਨਵੇਂ ਧਾਰਮਿਕ ਪ੍ਰੋਗਰਾਮ ਹਰ ਅਕਾਲ ਉਸਤਤ ਦੇ ਤਹਿਤ ਇਕ ਵਿਸ਼ੇਸ਼ ਸਿਲਸਿਲਾ ਸ੍ਰੀ ਮਦ ਭਗਵਤ ਗੀਤਾ ਯਥਾ ਰੂਪ। ਇਸ ਦੇ ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ ਤੇ ਸੰਪਾਦਨ ਸੁਖਜੀਤ ਕੌਰ ਦਾ। ਪੇਸ਼ ਹੈ ਅੱਜ ਦਾ ਇਹ ਖਾਸ ਪ੍ਰੋਗਰਾਮ ਤੇ ਉਸ ਤੋਂ ਪਹਿਲਾਂ ਸੁਣ ਲੈਂਦੇ ਹਾਂ ਸੰਦੇਸ਼।
1: ਪੇਸ਼ ਹੈ ਸਭ ਕਾ ਫੇਵਰੇਟ
2: ਅਰਕ ਗੁਲਾਬ, ਅਰਕ ਕੇਵੜਾ, ਚੰਦਨ ਤੇਲ ਏਵਮ ਖਸ ਤੇਲ ਸੇ ਨਿਰਮਿਤ ਹਰਬਲ ਸ਼ਰਬਤ ਮੌਜ ਬਹਾਰ, ਤਨ ਮਨ ਕੋ ਤਾਜ਼ਾ ਕਰ ਜਾਏ।
3: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ ਐਫ ਐਮ ਬਠਿੰਡਾ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।

ਦੋਸਤੋ, ਆਪ ਜੀ ਦਾ ਦੋਸਤ ਬਲਜੀਤ ਸ਼ਰਮਾ ਤੇ ਮਮਤਾ ਅਰੋੜਾ ਜੀ, ਆਪ ਸਾਰਿਆਂ ਦੀ ਸੇਵਾ ਦੇ ਵਿੱਚ ਅੱਜ ਦਾ ਇਹ ਸਿਲਸਿਲਾ ਸ਼ੁਰੂ ਕਰਨ

ਅਗਰ ਕੋਈ ਔਰਤ ਉਹਨਾਂ ਨਾਲ ਲੜੇਗੀ ਤਾਂ ਉਹ ਉਸ ਉੱਪਰ ਵਾਰ ਨਹੀਂ ਕਰਨਗੇ ਅਤੇ ਆਪਣੇ ਹਥਿਆਰ ਸੁੱਟ ਦੇਣਗੇ। ਇਸੇ ਲਈ ਸ਼ਿਖੰਡੀ ਭੀਸ਼ਮ ਪਿਤਾਮਾ ਜੀ ਦੀ ਹਾਰ ਦਾ ਕਾਰਨ ਬਣਿਆ ਸੀ। ਦ੍ਰਿਸ਼ਟਾਦ ਯਮਨਹ ਦੇ ਅਰਥ ਨੇ ਸਾਧ ਸੰਗਤ ਜੀ ਜਿਸ ਨੂੰ ਕੋਈ ਜਿੱਤ ਨਾ ਸਕੇ।

0: ਜਿਤਾ।
1: ਸ਼ਿਖੰਡੀ ਜਨਮ ਤੋਂ ਹਿਜੜਾ ਸੀ, ਇਸੇ ਲਈ ਉਸਦੇ ਮੂੰਹ ਉੱਪਰ ਨਾ ਦਾੜੀ ਸੀ ਨਾ ਮੁੱਛਾਂ ਸਨ। ਭੀਸ਼ਮ ਪਿਤਾਮਾ ਜੀ ਨੇ ਸੁਗੰਧ ਖਾ ਰੱਖੀ ਸੀ ਕਿ ਯੁੱਧ ਦੇ ਮੈਦਾਨ ਵਿੱਚ ਜੇ

संजय दार्शनिक सत संकल्पां दा धारनी विचारवान सी। इस श्लोक विच धृतराष्ट्र नूं भूमि पति अर्थात धरती दा मालिक कहा गया है। समय दा राजा सचमुच अपने देश दी धरती दा पति हुंदा है, जिस दे हथ विच धरती नूं तबाह करना जां स्वर्ग बनाउणा उस दी शक्ति विच शामिल हुंदा है। हुण जद के युद्ध होण वाला है, तबाही सामने है। संजय दे शब्दां विच धृतराष्ट्र कोल धरती नूं बचाउण ते तबाह करन दी शक्ति है। ਉਹ ਹੋਣ ਵਾਲੇ ਯੁੱਧ ਨੂੰ ਰੋਕ ਸਕਦਾ ਹੈ ਤੇ ਹੋਣ ਵਾਲੀ ਤਬਾਹੀ ਤੋਂ ਧਰਤੀ ਦੀ ਰੱਖਿਆ ਵੀ ਕਰ ਸਕਦਾ ਹੈ। ਕੌਰਵਾਂ ਵੱਲੋਂ ਕੇਵਲ ਭੀਸ਼ਮ ਪਤਾਮਾ ਹੀ ਸੰਖ ਵਜਾਉਂਦੇ ਨੇ, ਜਦਕਿ ਪਾਂਡਵਾਂ ਵੱਲੋਂ ਸ਼ੰਖ ਵਜਾਉਣ ਵਾਲੇ ਯੋਧਾ ਅਨੇਕ ਨੇ, ਜੋ ਇਸ ਗੱਲ ਦਾ ਸਬੂਤ ਹੈ ਕਿ ਕੌਰਵ ਡਰੇ ਹੋਏ ਨੇ, ਜਿਨ੍ਹਾਂ ਨੇ ਆਪਣੇ ਮਨਾਂ ਅੰਦਰ ਯੁੱਧ ਹਾਰਨ ਦੀ ਧਾਰਨਾ ਧਾਰੀ ਹੋਈ ਹੈ। ਡਰਿਆ ਵਿਅਕਤੀ ਸਰੋਤਿਓ ਉਤਸ਼ਾਹਹੀਨ ਹੁੰਦਾ ਏ। ਕੌਰਵ ਯੁੱਧ ਲੜਨ ਤੋਂ ਪਹਿਲਾਂ ਹੀ ਹਾਰ ਗਏ ਲੱਗਦੇ ਨੇ।

ਦੋਸਤੋ, ਸ਼ਲੋਕ ਦੇ ਇਨ੍ਹਾਂ ਸ਼ਬਦਾਂ ਦੇ ਅੰਦਰ ਅੰਤਰੀਵ ਪ੍ਰਭਾਵਾਂ ਤੇ ਅਰਥਾਂ ਦਾ ਸੰਚਾਰ ਹੁੰਦਾ ਏ, ਜਿਨ੍ਹਾਂ ਯੋਧਿਆਂ ਦੇ ਦਿਲਾਂ ਅੰਦਰ ਸੱਤ ਸੰਕਲਪ ਪ੍ਰਾਪਤੀ ਦਾ ਮੰਤਵ ਸਾਹਮਣੇ ਹੁੰਦਾ ਏ, ਉਹ ਸੂਰਮੇ ਪੁਰਸ਼ ਹੌਸਲੇ ਨਾਲ ਲੜਦੇ ਨੇ। ਪਾਂਡਵਾਂ ਦੇ ਸ਼ੰਖਾਂ ਦੀ ਆਵਾਜ਼ ਵਿੱਚ ਉਹਨਾਂ ਦੇ ਅੰਦਰਲਾ ਉਤਸ਼ਾਹ ਅਤੇ ਹੌਸਲਾ ਸੰਚਾਰਿਆ ਗਿਆ ਜਾਪਦਾ ਏ, ਅਤੇ ਨਾਲ ਹੀ ਉਹਨਾਂ ਦੇ ਸ਼ੰਖਾਂ ਦੀਆਂ ਡਰਾਵਣੀਆਂ ਧਰਤ ਕੰਬਾਊ ਉੱਚੀਆਂ ਆਵਾਜ਼ਾਂ ਨੇ ਕੌਰਵਾਂ ਤੇ ਉਹਨਾਂ ਦੀ ਸੈਨਾ ਨੂੰ ਕੰਬਾ ਦਿੱਤਾ ਏ। ਦਰਅਸਲ ਕੌਰਵਾਂ ਦੇ ਦਿਲਾਂ ਵਿੱਚ ਪੈਦਾ ਹੁੰਦਾ ਇਹ ਡਰ ਉਹਨਾਂ ਦੇ ਦੋਸ਼ੀ ਅੰਤਹਕਰਨ ਦਾ ਪ੍ਰਤੀਕ ਹੈ, ਜੋ ਉਹਨਾਂ ਨੂੰ ਅਸੱਤ ਕਾਰਜ ਕਰਨ ਤੋਂ ਰੋਕਦਾ ਤਾਂ ਹੈ, ਪਰ ਉਹ ਅਭਿਮਾਨੀ ਯੁੱਧ ਰਾਹੀਂ ਤਬਾਹੀ ਲਿਆਉਣ ਦੀ ਬਹਿਬਲ ਵਿੱਚ ਨੇ। ਕੌਰਵ ਅੰਦਰੋਂ ਡਰੇ ਹੋਏ ਨੇ, ਕਪਟੀ ਮਨ ਛੇਤੀ ਹੀ ਡਰ ਜਾਂਦੇ ਨੇ।

ਕਰਵਾਉਣਾ ਚਾਹੁੰਦਾ ਹੈ ਕਿ ਅਰਜਨ ਦੇ ਰਥ ਦੀ ਧਵਜਾ ਉੱਪਰ ਹਨੂਮਾਨ ਜੀ ਵਿਰਾਜਮਾਨ ਨੇ। ਜਦ ਪਾਂਡਵ ਵਣ ਵਿੱਚ ਰਹਿੰਦੇ ਸਨ ਤਾਂ ਇੱਕ ਦਿਨ ਹਵਾ ਨੇ ਅਚਾਨਕ ਹੀ ਦਿਵਯ ਕਮਲ ਲਿਆ ਕੇ ਦ੍ਰੋਪਦੀ ਦੇ ਅੱਗੇ ਰੱਖ ਦਿੱਤਾ। ਇਸ ਨੂੰ ਦੇਖ ਖੁਸ਼ ਹੋ ਕੇ ਉਸ ਨੇ ਭੀਮ ਨੂੰ ਅਜਿਹੇ ਹੋਰ ਅਨੇਕਾਂ ਫੁੱਲ ਲਿਆਉਣ ਲਈ ਕਿਹਾ। ਫੁੱਲ ਲਿਆਉਣ ਲਈ ਭੀਮ ਕਦਲੀ ਵਣ ਪਹੁੰਚੇ, ਜਿੱਥੇ ਹਨੂਮਾਨ ਜੀ ਨਾਲ ਉਹਨਾਂ ਦੀ ਟੱਕਰ ਹੋ ਗਈ। ਦੋਵਾਂ ਨੇ ਅਨੇਕਾਂ ਗੱਲਾਂ ਕੀਤੀਆਂ ਤੇ ਹਨੂਮਾਨ ਨੇ ਭੀਮ ਨੂੰ ਵਰਦਾਨ ਮੰਗਣ ਲਈ ਕਿਹਾ। ਭੀਮ ਨੇ ਬੇਨਤੀ ਕੀਤੀ ਕਿ ਮੇਰੇ ਉੱਪਰ ਆਪ ਜੀ ਦੀ ਕਿਰਪਾ ਬਣੀ ਰਹੇ। ਹਨੂਮਾਨ ਜੀ ਨੇ ਉੱਤਰ ਵਿੱਚ ਇਹ ਵਰ ਦਿੰਦਿਆਂ ਕਿਹਾ ਕਿ ਹੇ ਵਾਯੂ ਪੁੱਤਰ, ਜਿਸ ਸਮੇਂ ਤੂੰ ਮਾਣ ਤੇ ਸ਼ਕਤੀ ਦੇ ਆਘਾਤ ਨਾਲ ਵਿਆਕੁਲ ਦੁਸ਼ਮਣਾਂ ਦੀ ਸੈਨਾ ਵਿੱਚ ਘੁਸ ਕੇ ਸਿੰਘ ਨਾਦ ਕਰੇਗਾ, ਉਸ ਸਮੇਂ ਮੈਂ ਆਪਣੀ ਗਰਜਨਾ ਨਾਲ ਉਸ ਸਿੰਘ ਨਾਦ ਨੂੰ ਵਧਾ ਦੇਵਾਂਗਾ। ਇਸ ਤੋਂ ਬਿਨਾਂ ਅਰਜਨ ਦੇ ਰਥ ਦੀ ਧਵਜਾ ਉੱਪਰ ਬੈਠ ਕੇ ਮੈਂ ਅਜਿਹੀ ਭਿਅੰਕਰ ਗਰਜਨਾ ਕਰਾਂਗਾ ਜਿਹੜੀ ਦੁਸ਼ਮਣਾਂ ਦੇ ਪ੍ਰਾਣ ਲੈ ਲਵੇਗੀ। ਸੰਜੇ ਵਾਰ ਵਾਰ ਪਾਂਡਵਾਂ ਦੀ ਯਾਦ ਦਿਲਾਉਣ ਲਈ ਪਾਂਡਵ ਸ਼ਬਦ ਪ੍ਰਯੋਗ ਕਰਦੇ ਨੇ।

ਵਿਸ਼ਨੂੰ ਭਗਵਾਨ ਜੀ ਨੂੰ ਵੀ ਅਛੂਤਾ ਸ਼ਬਦ ਨਾਲ ਸੰਬੋਧਨ ਕੀਤਾ ਜਾਂਦਾ ਹੈ। ਸਰੋਤਿਓ, ਇਸ ਸ਼ਲੋਕ ਵਿੱਚ ਅਛੂਤਾ ਸ਼੍ਰੀ ਕ੍ਰਿਸ਼ਨ ਜੀ ਲਈ ਸੰਬੋਧਨੀ ਸ਼ਬਦ ਹੈ, ਜੋ ਸ਼੍ਰੀ ਕ੍ਰਿਸ਼ਨ ਜੀ ਦੇ ਚਰਿੱਤਰ ਬੋਧਿਕ ਸਰੂਪ ਗੁਣਾ ਅਨੁਸਾਰ ਢੁਕਵਾਂ ਸ਼ਬਦ ਹੈ। ਅਛੂਤਾ ਦੇ ਦੋਸਤੋ ਸ਼ਬਦ ਅਰਥ ਨੇ ਜੋ ਦੈਵੀ ਸ਼ੋਭਾ ਤੋਂ ਨਾ ਥਿੜਕੇ। ਅਜਿਹੇ ਮਹਾਂਪੁਰਸ਼ ਦੇ ਸਿਰ ਦੇ ਦੁਆਲੇ ਇੱਕ ਪ੍ਰਕਾਸ਼ ਚੱਕਰ ਹੁੰਦਾ ਹੈ, ਜਿਸ ਨੂੰ ਦਿਵਿਆ ਜੋਤ ਕਹਿੰਦੇ ਨੇ।

0: ਸ਼ਵਾ।
1: ਇਸ ਸ਼ਲੋਕ ਵਿੱਚ ਦੁਰਯੋਧਨ ਨੂੰ ਦੁਸ਼ਟ ਬੁੱਧੀ ਕਹਿ ਕੇ ਅਰਜਨ ਇਹ ਕਹਿਣਾ ਚਾਹੁੰਦੇ ਨੇ ਕਿ ਪਹਿਲਾਂ ਵੀ ਦੁਰਯੋਧਨ ਨੇ ਸਾਡਾ ਕੁਲ ਨਾਸ਼ ਕਰਨ ਲਈ ਅਨੇਕਾਂ ਸਾਜ਼ਿਸ਼ਾਂ ਰਚੀਆਂ ਨੇ ਤੇ ਕਈ ਮੌਕਿਆਂ ਤੇ ਸਾਨੂੰ ਅਪਮਾਨਿਤ ਕੀਤਾ ਏ। ਨਿਯਮਾਂ ਅਨੁਸਾਰ ਹੱਕੀ ਤੌਰ ਤੇ ਅਸੀਂ ਅੱਧੇ ਰਾਜ ਦੇ ਅਧਿਕਾਰੀ ਆ, ਪਰ ਸਾਡਾ ਹੱਕ ਮਾਰਿਆ ਗਿਆ ਏ। ਇਸੇ ਲਈ ਉਸ ਦੀ ਬੁੱਧੀ ਦੁਸ਼ਟ ਹੈ। ਉਸ ਦੇ ਨਾਲ ਜੋ ਉਸ ਦੇ ਦੋਸਤ ਮਿੱਤਰ ਨੇ ਉਸ ਨੂੰ ਸੱਦ ਬੁੱਧੀ ਦੀ ਗੱਲ ਨਹੀਂ ਸਮਝਾਉਂਦੇ, ਉਲਟਾ ਉਸ ਦਾ ਹੌਸਲਾ ਵਧਾਉਂਦੇ ਨੇ। ਇਹ ਉਸ ਦੇ ਪਤਨ ਵਿੱਚ ਸਹਾਇਤਾ ਕਰਦੇ ਨੇ। ਦੁਰਯੋਧਨ ਦੇ ਹਿੱਤਕਾਰੀ ਘੱਟ ਨੇ। ਦੁਰਯੋਧਨ ਆਪਣਾ ਅੱਧਾ ਰਾਜ ਪ੍ਰਾਪਤ ਕਰਕੇ ਜੇ ਸੁੱਖ ਸ਼ਾਂਤੀ ਦਾ ਰਾਹ ਅਪਣਾਉਂਦਾ ਏ ਤਾਂ ਇਸ ਵਿੱਚ ਹੀ ਉਸ ਦਾ ਲਾਭ ਹੈ। ਯੁੱਧ ਲੜਨ ਵਾਲੇ ਉਤਾਵਲੇ ਲੋਕਾਂ ਨੂੰ ਕੁਝ ਵੇਖਣ ਸੋਚਣ ਕਰਨ ਲਈ ਅਰਜਨ ਕਹਿੰਦੇ ਨੇ। ਕੌਰਵ ਪੱਖੀ ਲੋਕ ਦਰਸਲ ਧਰਮ ਅਨਿਆਏ ਦਾ ਪੱਖ ਲੈ ਰਹੇ ਨੇ। ਅਜਿਹਾ ਕਰਨ ਵਾਲੇ ਨਸ਼ਟ ਹੋ ਜਾਣਗੇ। ਦੋਸਤੋ, ਇਸ ਦਾ ਭਾਵ ਇਹ ਹੈ ਕਿ ਇਹਨਾਂ ਦੇ ਮਨ ਵਿੱਚ ਯੁੱਧ ਦੀ ਵਧੇਰੇ ਇੱਛਾ ਪ੍ਰਬਲ ਹੋ ਰਹੀ ਹੈ। ਅਰਜਨ ਕਹਿੰਦੇ ਨੇ, ਦੇਖਾਂ ਤਾਂ ਸਹੀ ਇਹ ਕੌਣ ਨੇ। ਅਰਜਨ ਦੇ ਮਨ ਵਿੱਚ ਅਥਾਹ ਜੋਸ਼ ਹੈ। ਉਸ ਦਾ ਇਹ ਅਥਾਹ ਜੋਸ਼ ਉਸ ਦੀ ਆਤਮਾ ਦੀ ਉਦਾਸੀ ਅਤੇ ਦਿਲਗੀਰੀ ਦਾ ਅਗਾਊਂ ਸੂਚਕ ਹੈ। ਅਰਜਨ ਇੱਥੇ ਆਪਣੇ ਆਪ ਨੂੰ ਕੇਂਦਰਿਤ ਕਰਦਾ ਹੋਇਆ ਪਰਮਾਰਥੀ ਲਹਿਜ਼ੇ ਵਿੱਚ ਦੁਚਿੱਤੀ ਵਿੱਚ ਪੈਂਦਾ ਜਾਪਦਾ ਏ ਅਤੇ ਉਹ ਬੜੀ ਬਾਰੀਕੀ ਨਾਲ ਆਪਣੇ ਦੁਸ਼ਮਣਾਂ ਦੀ ਪਹਿਚਾਣ ਕਰਦਾ ਏ। ਪਹਿਲੀ ਪਹਿਚਾਣ ਨਾਲ ਹੀ ਉਸ ਦੇ ਮਨ ਵਿੱਚ ਆਪਣੇ ਰਿਸ਼ਤੇਦਾਰਾਂ, ਵਡੇਰਿਆਂ, ਗੁਰੂਆਂ ਅਤੇ ਦੋਸਤਾਂ ਮਿੱਤਰਾਂ

ਸਾਧ ਸੰਗਤ ਜੀ, ਇਸ ਸ਼ਲੋਕ ਵਿੱਚ ਅਰਜਨ ਨੂੰ ਗੁੜਾਕੇਸ਼ ਕਿਹਾ ਗਿਆ ਏ। ਇਸ ਦੇ ਦੋ ਅਰਥ ਹੁੰਦੇ ਨੇ। ਜਿਸ ਵਿਅਕਤੀ ਨੇ ਨੀਂਦ ਉੱਪਰ ਨਿਯੰਤਰਣ ਕੀਤਾ ਹੋਵੇ, ਕਿੰਨਾ ਚਿਰ ਪਿੱਛੋਂ ਕਦੋਂ ਕਿੱਥੇ ਸੋਣਾ ਏ, ਉਸ ਵਿਅਕਤੀ ਦੀ ਮਰਜ਼ੀ ਹੁੰਦੀ ਹੈ। ਅਜਿਹਾ ਵਿਅਕਤੀ ਹੀ ਨੀਂਦ ਉੱਪਰ ਕਾਬੂ ਪਾ ਸਕਦਾ ਏ, ਜਿਸ ਨੇ ਆਪਣੇ ਅੰਤਕਰਨ ਮਨ ਨੂੰ ਸਾਧਿਆ ਹੋਵੇ। ਅਜਿਹਾ ਵਿਅਕਤੀ ਹੀ ਬਹਿਬਲ ਸਥਿਤੀ ਵਿੱਚ ਹਾਰ ਮੰਨ ਲੈਂਦਾ ਏ। ਦੋਸਤੋ, ਗੁੜਾਕੇਸ਼ ਦੇ ਸ਼ਬਦ ਅਰਥ ਨੇ ਨੀਂਦ, ਆਲਸ, ਤਮੋ ਗੁਣਾਂ ਨੂੰ ਜਿੱਤਣ ਵਾਲਾ।

ਸਾਧ ਸੰਗਤ ਜੀ, ਇਹ ਵੇਖ ਕੇ ਅਰਜਨ ਦੇ ਮਨ ਵਿੱਚ ਪਹਿਲੀ ਵਾਰ ਆਪਣੇ ਨੇੜੇ ਦੇ ਰਿਸ਼ਤੇਦਾਰਾਂ ਪ੍ਰਤੀ ਮੋਹ ਪੈਦਾ ਹੋਣ ਦੀ ਪ੍ਰਕਿਰਿਆ ਆਰੰਭ ਹੁੰਦੀ ਹੈ, ਜਿਨ੍ਹਾਂ ਨਾਲ ਉਹ ਯੁੱਧ ਕਰਨ ਜਾ ਰਿਹਾ ਸੀ। ਸਾਹਮਣੇ ਯੁੱਧ ਖੇਤਰ ਵਿੱਚ ਖੜੇ ਕੋਈ ਓਪਰੇ ਨਹੀਂ ਨੇ, ਉਸਦੇ ਆਪਣੇ ਹੀ ਤਾਏ ਚਾਚੇ ਪਿਤਾਮਾ ਵੱਡ ਵਡੇਰੇ ਦੋਸਤ ਮਿੱਤਰ ਨੇ। ਉਹਨਾਂ ਉੱਪਰ ਹਥਿਆਰ ਹਠਾਉਣ ਤੋਂ ਸੰਕੋਚ ਕਰਨ ਦੀ ਇਹ ਪਹਿਲੀ ਪ੍ਰਕਿਰਿਆ ਅਰਜਨ ਦੇ ਮਨ ਵਿੱਚ ਇੱਥੇ ਹੀ ਪੈਦਾ ਹੁੰਦੀ ਹੈ।

ਇੱਥੇ ਅਰਜਨ ਦੀ ਮਾਨਸਿਕ ਅਵਸਥਾ ਡੂੰਘੇ ਵਿਸ਼ਾਦ ਤੇ ਦੁੱਖ ਵਿੱਚ ਡੋਬੀ ਡਾਵਾਂ ਡੋਲ ਦਵੰਦਮਈ ਸਥਿਤੀ ਨੂੰ ਭੋਗ ਰਹੀ ਹੈ। ਅਰਜਨ ਜੋ ਬਹਾਦਰ ਹੈ, ਸੂਰਬੀਰ ਯੋਧਾ ਤੇ ਨਾਇਕ ਪੁਰਸ਼ ਹੈ, ਅਚਾਨਕ ਕੋਮਲ ਭਾਵੀ ਕਿਉਂ ਹੋ ਜਾਂਦਾ ਏ? ਇਸ ਦਾ ਕਾਰਨ ਉਸ ਦੇ ਅੰਦਰ ਭੇਦ ਭਾਵ ਦੇ ਵਿਵੇਕ ਦੀ ਘਾਟ ਹੈ, ਜਿਸ ਨਾਲ ਹੀ ਉਸ ਦੇ ਮਨ ਵਿੱਚ ਅਗਿਆਨਤਾ ਦਾ ਹਨੇਰਾ ਏ। ਅਗਿਆਨਤਾ ਹੀ ਮਨੁੱਖ ਨੂੰ ਘਟੀਆ ਬਣਾਉਣ ਦਾ ਕਾਰਨ ਬਣਦੀ ਹੈ।

ਸਰੀਰ ਵਿਚ ਕਾਂਬਾ ਛਿੜ ਗਿਆ ਏ। ਮੈਂ ਭੈ ਭੀਤ ਹਾਂ, ਮੇਰੇ ਅੰਦਰੋਂ ਡਰ ਤੇ ਸਹਿਮ ਉੱਠ ਰਿਹਾ ਏ। ਮੇਰੇ ਹੱਥ ਵਿੱਚੋਂ ਗੰਡੀਵ ਡਿੱਗ ਰਿਹਾ ਏ। ਸ਼੍ਰੀ ਕ੍ਰਿਸ਼ਨ ਭਗਵਾਨ ਜੀ, ਮੇਰੇ ਸ਼ਰੀਰ ਦੀ ਚਮੜੀ ਜਲ ਰਹੀ ਹੈ। ਸਤ ਸੰਗਤ ਜੀ, ਇਹ ਸਭ ਕੁਝ ਅਰਜਨ ਮੋਹ ਮਮਤਾ ਵਿੱਚ

ਸਾਧ ਸੰਗਤ ਜੀ, ਇਸ ਸ਼ਲੋਕ ਵਿੱਚ ਕੇਸ਼ਵ ਦੇਵੀ ਅਨੇਕਾਂ ਅਰਥ ਨੇ। ਕੰਸ ਪਾਪੀ ਰਾਜੇ ਦਾ ਅੰਤ ਕਰਨ ਵਾਲਾ, ਜਿਸ ਦੇ ਸਿਰ ਉੱਪਰ ਅਤਿ ਸੁੰਦਰ ਵਾਲ ਕੇਸ਼ ਹੋਣ, ਬ੍ਰਹਮਾ ਜੋ ਸੰਸਾਰ ਦਾ ਕਰਤਾ ਏ, ਅਜਿਹੀ ਤ੍ਰਿਮੂਰਤੀ ਜੋ ਕਰਤਾ ਹੈ, ਪਾਲਣਹਾਰ ਹੈ ਅਤੇ ਤਬਾਹ ਵੀ ਕਰਦੀ ਹੈ। ਮਨ ਤੇ ਸਰੀਰ ਇੱਕ ਦੂਜੇ ਨਾਲ ਸੰਬੰਧਿਤ ਨੇ। ਮਨ ਦੀ ਜੋ ਦਸ਼ਾ ਹੋਵੇਗੀ, ਉਸ ਦਾ ਪ੍ਰਭਾਵ ਸਰੀਰ ਉੱਪਰ ਜ਼ਰੂਰ ਪੈਂਦਾ ਏ। ਇਸੇ ਤਰ੍ਹਾਂ ਸਰੀਰ ਵਿੱਚ ਆਈ ਤਬਦੀਲੀ ਦਾ ਮਨ ਉੱਪਰ ਪ੍ਰਭਾਵ ਪੈਣਾ ਸੁਭਾਵਿਕ ਹੈ। ਇਹੋ ਹਾਲ ਅਰਜਨ ਦਾ ਹੈ। ਜੋ ਸਥਿਤੀ ਸਾਹਮਣੇ ਹੈ, ਉਸ ਦਾ ਧਿਆਨ ਕਰਕੇ ਜੋ ਪ੍ਰਤੀਕਰਮ ਪੈਦਾ ਹੁੰਦੇ ਨੇ, ਉਹ ਅਰਜਨ ਦੇ ਤਨ ਮਨ ਉੱਪਰ ਸਾਫ ਵਿਖਾਈ ਦਿੰਦੇ ਨੇ। ਇਸੇ ਲਈ ਉਸ ਦੇ ਤਨ ਮਨ ਵਿੱਚ ਡਰ, ਸਹਿਮ, ਉਦਾਸੀ, ਉਪਰਾਮਤਾ, ਨਿਰਾਸ਼ਤਾ ਦੇ ਲੱਛਣ ਵਿਖਾਈ ਦੇ ਰਹੇ ਨੇ। ਬਾਹਰ ਜੋ ਵਿਖਾਈ ਦਿੰਦਾ ਏ, ਉਸ ਦਾ ਪ੍ਰਤੀਕਰਮੀ ਪ੍ਰਭਾਵ ਉਸ ਦੇ ਮਨ ਵਿੱਚ ਪੈਦਾ ਹੋ ਰਹੇ ਡਰ ਤੋਂ ਉਪਜੇ ਸਰੀਰਕ ਕਸ਼ਟ ਨੇ। ਅਰਜਨ ਭਵਿੱਖ ਵਿੱਚ ਹੋਣ ਵਾਲੇ ਚੰਗੇ ਦੀ ਥਾਂ ਭੈੜੇ ਸ਼ਗਨਾਂ ਦੀ ਕਲਪਨਾ ਵਧੇਰੇ ਕਰਦਾ ਏ। ਇਸੇ ਲਈ ਉਹ ਕਮਜ਼ੋਰ, ਅਬਲਾ, ਰਹਿਮ ਦਾ ਪਾਤਰ ਜਾਪਦਾ ਏ।

ਸਾਧ ਸੰਗਤ ਜੀ, ਅੱਜ ਦਾ ਹਰ ਅਕਾਲ ਉਸਤਤ ਸ਼੍ਰੀਮਦ ਭਗਵਦ ਗੀਤਾ ਸਨਾਤਨ ਸੱਚ ਦੀ ਖੋਜ ਸੰਪੂਰਨ ਕਰਨ ਤੋਂ ਪਹਿਲਾਂ ਹੁਣ ਤੱਕ ਸ਼੍ਰੀਮਦ ਭਗਵਤ ਗੀਤਾ ਦੇ ਪਹਿਲੇ ਅਧਿਆਏ ਦੇ ਸ਼ਲੋਕ ਤੇ ਉਹਨਾਂ ਦੇ ਸਰਲ ਅਰਥ ਆਪਣੀ ਸਰਲ ਭਾਸ਼ਾ ਰਾਹੀਂ ਮੈਂ ਤੇ ਮਮਤਾ ਜੀ ਨੇ ਆਪ ਜੀ ਦੇ ਸਨਮੁਖ ਰੱਖੇ ਨੇ, ਉਹਨਾਂ ਦਾ ਇੱਕ ਨਿਚੋੜ ਵੀ ਆਪ ਜੀ ਦੇ ਨਾਲ ਸਾਂਝਾ ਕਰਨ ਲੱਗੇ ਆ। ਦੋਸਤੋ, ਭਗਵਦ ਗੀਤਾ ਦੇ ਪਹਿਲੇ ਅਧਿਆਏ ਤੋਂ ਹੁਣ ਤੱਕ ਦੇ ਸ਼ਲੋਕਾਂ ਵਿੱਚ ਕੁਰੂਕਸ਼ੇਤਰ ਦੇ ਯੁੱਧ ਦਾ ਮਾਹੌਲ ਦਰਸਾਇਆ ਗਿਆ ਏ। ਰਾਜਾ ਧ੍ਰਿਤਰਾਸ਼ਟਰ ਸੰਜੇ ਤੋਂ ਪੁੱਛਦਾ ਏ ਕਿ ਧਰਮ ਭੂਮੀ ਕੁਰੂਕਸ਼ੇਤਰ ਵਿੱਚ ਇਕੱਠੇ ਹੋਏ ਕੌਰਵਾਂ ਅਤੇ ਪਾਂਡਵਾਂ ਨੇ ਕੀ ਕੀਤਾ। ਸੰਜੇ ਦੱਸਦੇ ਨੇ ਕਿ ਦੁਰਯੋਧਨ ਪਾਂਡਵਾਂ ਦੀ ਵਿਸ਼ਾਲ ਸੈਨਾ ਨੂੰ ਦੇਖ ਕੇ ਆਪਣੇ ਗੁਰੂ ਦ੍ਰੋਣਚਾਰਿਆ ਕੋਲ ਜਾਂਦਾ ਏ ਅਤੇ ਦੋਵਾਂ ਪਾਸਿਆਂ ਦੇ ਮਹਾਨ ਯੋਧਿਆਂ ਦਾ ਜ਼ਿਕਰ ਕਰਦਾ ਏ। ਇਸ ਤੋਂ ਬਾਅਦ ਯੁੱਧ ਦੀ ਸ਼ੁਰੂਆਤ ਦੇ ਸੰਕੇਤ ਵਜੋਂ ਸ਼ੰਖ ਅਤੇ ਨਗਾਰੇ ਵੱਜਦੇ ਨੇ। ਭਗਵਾਨ ਸ਼੍ਰੀ ਕ੍ਰਿਸ਼ਨ ਜੀ, ਅਰਜੁਨ ਜੀ ਅਤੇ ਹੋਰ ਯੋਧੇ ਵੀ ਆਪਣੇ ਆਪਣੇ ਸ਼ੰਖ ਵਜਾਉਂਦੇ ਨੇ। ਅਰਜੁਨ ਭਗਵਾਨ ਕ੍ਰਿਸ਼ਨ ਜੀ ਨੂੰ ਬੇਨਤੀ ਕਰਦਾ ਏ ਕਿ ਉਸ ਦਾ ਰੱਥ ਦੋਵੇਂ ਸੈਨਾਵਾਂ ਦੇ ਵਿਚਕਾਰ ਲੈ ਜਾਇਆ ਜਾਵੇ ਤਾਂ ਜੋ ਉਹ ਯੁੱਧ ਲਈ ਖੜੇ ਯੋਧਿਆਂ ਨੂੰ ਦੇਖ ਸਕਣ। ਜਦੋਂ ਅਰਜੁਨ ਆਪਣੇ ਸਾਹਮਣੇ ਗੁਰੂਆਂ, ਬਜ਼ੁਰਗਾਂ, ਭਰਾਵਾਂ, ਮਿੱਤਰਾਂ ਅਤੇ ਸਕੇ ਸੰਬੰਧੀਆਂ ਨੂੰ ਖੜਾ ਦੇਖਦਾ ਏ ਤਾਂ ਉਸਦਾ ਮਨ ਵਿਛੋੜੇ ਅਤੇ ਕਰੁਣਾ ਨਾਲ ਭਰ ਜਾਂਦਾ ਏ। ਉਹ ਕਹਿੰਦਾ ਏ ਕਿ ਮੇਰੇ ਅੰਗ ਕੰਬ ਰਹੇ ਨੇ, ਮੂੰਹ ਸੁੱਕ ਰਿਹਾ ਏ ਅਤੇ ਮਨ ਬੇਚੈਨ ਹੋ ਰਿਹਾ ਏ। ਆਪਣੇ ਹੀ ਰਿਸ਼ਤੇਦਾਰਾਂ ਨੂੰ ਮਾਰਨ ਦਾ ਵਿਚਾਰ ਉਸ ਨੂੰ ਦੁਖੀ ਕਰ ਦਿੰਦਾ ਏ। ਸਾਧ ਸੰਗਤ ਜੀ, ਇਸ ਤਰ੍ਹਾਂ ਪਹਿਲੇ 30 ਸ਼ਲੋਕ ਅਰਜੁਨ ਦੇ ਮਨ ਵਿੱਚ ਉੱਠ ਰਹੇ ਸੰਦੇਹ, ਮੋਹ ਅਤੇ ਵਿਸ਼ਾਦ ਦੀ ਸ਼ੁਰੂਆਤ ਨੂੰ ਦਰਸਾਉਂਦੇ ਨੇ, ਜੋ ਅੱਗੇ ਚੱਲ ਕੇ ਮਧੂਸੂਦਨ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਉਪਦੇਸ਼ ਦਾ ਕਾਰਨ ਬਣਦੇ ਨੇ। ਦੋਸਤੋ, ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਸ਼੍ਰੀਮਦ ਭਗਵਦ ਗੀਤਾ ਦੇ ਪਹਿਲੇ ਅਧਿਆਏ ਦੇ ਸ਼ਲੋਕਾਂ ਰਾਹੀਂ ਅਰਜੁਨ ਦੇ ਮਨ ਦੀ ਦੁਵਿਧਾ ਅਤੇ ਯੁੱਧ ਭੂਮੀ ਦੇ ਮਾਹੌਲ ਨੂੰ ਸਮਝਣ ਦਾ ਯਤਨ ਕੀਤਾ ਤੇ ਆਪ ਜੀ ਦੇ ਸਨਮੁਖ ਰੱਖਿਆ। ਸਾਧ ਸੰਗਤ ਜੀ, ਗੀਤਾ ਸਿਰਫ ਇੱਕ ਧਾਰਮਿਕ ਗ੍ਰੰਥ ਹੀ ਨਹੀਂ ਸਗੋਂ ਜੀਵਨ ਨੂੰ ਸਹੀ ਦਿਸ਼ਾ ਦਿਖਾਉਣ ਵਾਲਾ ਅਮਰ ਗਿਆਨ ਹੈ। ਇਸ ਦੇ ਹਰ ਸ਼ਲੋਕ ਵਿੱਚ ਜੀਵਨ ਦੀ ਕੋਈ ਨਾ ਕੋਈ ਸਿੱਖਿਆ ਲੁਕੀ ਹੋਈ ਹੈ। ਦੋਸਤੋ, ਅਗਲੇ ਪ੍ਰੋਗਰਾਮ ਵਿੱਚ ਵੀ ਅਸੀਂ ਗੀਤਾ ਦੇ ਅਗਲੇ ਅਧਿਆਏ ਅਤੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੇ ਦਿਵਿਆ ਉਪਦੇਸ਼ਾਂ ਬਾਰੇ ਗੱਲਾਂ ਬਾਤਾਂ ਆਪ ਜੀ ਦੇ ਨਾਲ ਜਾਰੀ ਰੱਖਾਂਗੇ। ਤਦ ਤੱਕ ਲਈ ਦਿਓ ਆਗਿਆ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ, ਜੈ ਸ਼੍ਰੀ ਕ੍ਰਿਸ਼ਨ। ਵਾਚਕ ਤੇ ਨਿਰਮਾਤਾ ਨਿਰਦੇਸ਼ਕ ਬਲਜੀਤ ਸ਼ਰਮਾ, ਸੰਪਾਦਨ ਦਿਸ਼ਾ ਨਿਰਦੇਸ਼ ਤੇ ਵਿਸ਼ੇਸ਼ ਸਹਿਯੋਗ ਮਮਤਾ ਅਰੋੜਾ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਗੱਲਾਂ ਚੋਂ ਗੱਲ ਐਫ ਐਮ ਬੈਂਡ 101.1 ਮੈਗਾਹਰਟਜ਼ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 6:19 ਤੇ 50 ਸਕਿੰਟ ਦਾ ਆਓ ਹੁਣ ਸੁਣ ਲੈਂਦੇ ਹਾਂ ਠੀਕ 6:20 ਤੇ ਪ੍ਰਦੇਸ਼ਿਕ ਖ਼ਬਰਾਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ।

0: ਘਰ ਖਰਚੇ ਦੇ ਪੈਸੇ ਦਿਓ ਹਸਬੈਂਡ ਜੀ।
1: ਇਹ ਰਾਸ਼ਨ ਦੇ 15,000, ਸਬਜ਼ੀਆਂ ਦੇ 2,000
0: ਤੇ ਬਿਜਲੀ ਦੇ ਬਿੱਲ ਦੇ।
1: ਹੁਣ 0 ਰੁਪਏ ਕਿਵੇਂ ਦਵਾਂ?
0: ਓਹੋ, ਭੁੱਲੀ ਗਈ ਸੀ, ਹੁਣ ਤਾਂ ਸੋਲਰ ਪੈਨਲ ਲੱਗ ਗਏ ਹੈ ਨਾ, ਤਾਂ ਫੇਰ ਜੋ ਬਾਕੀ ਬਚੇ ਹੋਏ 4,000 ਨੇ ਉਸ ਦੀ ਸ਼ੋਪਿੰਗ ਕਰਨ ਚਲੀਏ।
1: ਜ਼ਰੂਰ। ਪੀਐਮ ਸੂਰਿਆ ਘਰ ਮੁਫਤੀ ਬਿਜਲੀ ਯੋਜਨਾ ਜੁੜਨ ਲਈ ਰਜਿਸਟਰ ਕਰੋ pmsuryaghar.gov.in।
2: ਹਰ ਘਰ ਸੂਰਿਆ ਘਰ।
3: यार कोई ऐसी लाइफ इंश्योरेंस पॉलिसी बताओ जिसमें कम प्रीमियम हो, बोनस भी अच्छा मिले और भरोसे वाला भी हो।
4: PLI है ना?
5: सरकारी कर्मचारी के साथ साथ सभी प्रोफेशनल, ग्रेजुएट और डिप्लोमा होल्डर्स ले सकते हैं PLI पॉलिसी का फायदा और साथ में पोस्टल डिपार्टमेंट का भरोसा भी। अपने नजदीकी पोस्ट ऑफिस से आज ही संपर्क करें या लॉग इन करें indiapost.gov.in पर।
6: नमस्कार, ए आकाशवाणी खबरां ते नाल मैं सरबजीत कौर। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ 'ਚ ਲਸ਼ਕਰੇ ਤੈਬਾ LIT ਦੇ ਕਾਰਕੁਨ ਨਾਲ ਸੰਬੰਧਿਤ ਇੱਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕੁਝ ਪੱਧਰੀ ਮੀਟਿੰਗ 'ਚ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿੱਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਤੇ ਡੀ ਸ਼੍ਰੇਣੀ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਮੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਅੰਮ੍ਰਿਤਸਰ 'ਚ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ ਤੇ ਔਰਤਾਂ ਦੀ ਹਾਕੀ ਵਿੱਚ ਭਾਰਤ ਨੇ ਨਿਊਜ਼ੀਲੈਂਡ 'ਚ ਹੋ ਰਹੇ FIH ਹਾਕੀ ਨੇਸ਼ਨਸ ਕੱਪ ਦੇ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰੀ ਜਾਂਚ ਏਜੰਸੀ NIA ਨੇ ਅੰਮ੍ਰਿਤਸਰ ਵਿੱਚ ਇੱਕ ਘਰ ਨੂੰ ਜ਼ਬਤ ਕਰ ਲਿਆ ਜੋ ਕਥਿਤ ਤੌਰ ਤੇ ਲਸ਼ਕਰੇ ਤੈਬਾ LIT ਦੇ ਕਾਰਕੁਨ ਨਾਲ ਇੱਕ ਅੰਤਰਰਾਸ਼ਟਰੀ ਨਾਰਕੋ ਦਹਿਸ਼ਤਗਰਦੀ ਨੈਟਵਰਕ ਮਾਮਲੇ ਵਿੱਚ ਜੁੜਿਆ ਹੋਇਆ ਜਿਸ ਦੇ ਸਬੰਧ ਕਈ ਦੇਸ਼ਾਂ ਵਿੱਚ ਫੈਲੇ ਹੋਏ ਨੇ। NIA ਨੇ ਕਿਹਾ ਕਿ ਇਹ ਜਾਇਦਾਦ ਮੁਲਜ਼ਮ ਅੰਕੁਸ਼ ਕਪੂਰ ਦੇ ਪਿਤਾ ਦੇ ਨਾਂ ਤੇ ਰਜਿਸਟਰ ਕੀਤੀ ਗਈ ਸੀ ਜੋ ਕਿ ਇਟਲੀ, ਆਸਟ੍ਰੇਲੀਆ, ਈਰਾਨ, ਥਾਈਲੈਂਡ, UAE ਅਤੇ ਪਾਕਿਸਤਾਨ ਸਮੇਤ ਹੋਰ ਦੇਸ਼ਾਂ ਵਿੱਚ ਫੈਲੇ ਨਾਰਕੋ ਦਹਿਸ਼ਤਗਰਦੀ ਨੈਟਵਰਕ ਦਾ ਭਾਰਤ ਵਿੱਚ ਇੱਕ ਮੁੱਖ ਕਾਰਕੁਨ ਸੀ। ਏਜੰਸੀ ਨੇ ਦੱਸਿਆ ਕਿ ਜਾਂਚ ਵਿੱਚ ਅੰਕੁਸ਼ ਦੇ ਦੁਬਈ ਸਥਿਤ ਇੱਕ ਮੁਲਜ਼ਮ ਨਾਲ ਕਥਿਤ ਸਬੰਧਾਂ ਦਾ ਖੁਲਾਸਾ ਹੋਇਆ ਜੋ ਪਾਬੰਦੀਸ਼ੁਦਾ ਦਹਿਸ਼ਤਗਰਦ ਧੜੇ LIT ਨਾਲ ਜੁੜਿਆ ਹੋਇਆ ਹੈ। ਇਸ ਨੇ ਅੱਗੇ ਕਿਹਾ ਹੈ ਕਿ ਅੰਕੁਸ਼, ਜਿਸ ਨੂੰ ਪਿਛਲੇ ਸਾਲ ਗ੍ਰਿਫਤਾਰ ਕੀਤਾ ਗਿਆ ਸੀ, ਨਸ਼ੀਲੇ ਪਦਾਰਥਾਂ ਦੀ ਕਥਿਤ ਤਸਕਰੀ, ਆਵਾਜਾਈ, ਭੰਡਾਰ ਅਤੇ ਵੰਡ ਨਾਲ ਸੰਬੰਧਿਤ ਸਾਜ਼ਿਸ਼ ਦਾ ਇੱਕ ਬਹੁਤ ਮਹੱਤਵਪੂਰਨ ਕਾਰਕੁਨ ਪਾਇਆ ਗਿਆ ਸੀ। ਇਸ ਤੋਂ ਇਲਾਵਾ ਉਹ ਵੱਖ ਵੱਖ ਦੇਸ਼ਾਂ ਵਿੱਚ ਮੁਲਜ਼ਮਾਂ ਨੂੰ ਦਹਿਸ਼ਤਗਰਦੀ ਦੀ ਕਮਾਈ ਦੀ ਲਾਂਡਰਿੰਗ ਵੀ ਕਰਦਾ ਸੀ। ਇਹ ਵੀ ਸਾਹਮਣੇ ਆਇਆ ਕਿ ਨਸ਼ੀਲੇ ਪਦਾਰਥਾਂ ਦੀ ਤਸਕਰੀ ਤੋਂ ਪ੍ਰਾਪਤ ਕਮਾਈ ਦੀ ਵਰਤੋਂ ਇੱਕ ਪੇਚੀਦਾ ਤੇ ਵਿਆਪਕ ਮਾਲੀ ਨੈਟਵਰਕ ਰਾਹੀਂ ਭਾਰਤ ਵਿੱਚ ਦਹਿਸ਼ਤਗਰਦੀ ਗਤੀਵਿਧੀਆਂ ਨੂੰ ਰਕਮਾਂ ਤੇ ਹਮਾਇਤ ਦੇਣ

देखी थी जा रही थी। दहशतगर्दी विरोधी एजेंसी ने पहला अंकुश ते एनडीपीसीएस कानून ते आईपीसी तहत अपराधा तो इलावा दहशतगर्दी लई रकमां जुटाउण संबंधी गतिविधियां, अपराधिक साजिश ते गैर कानूनी ते दहशतगर्दी नेटवर्कां नूं हमायत प्रदान करन विच उसदी भूमिका लई दोष लाए सन। एनआईए ने यह भी किया है कि इस मामले विच हुण तक कुल 26 मुलजमां नूं चार्जशीट किया गया है, जिस विच जांच जारी है। खेतीबाड़ी ते किसान भलाई मंत्री शिवराज सिंह चौहान ने अज नवी दिल्ली विच एक उच्च पदरी खेतीबाड़ी समीक्षा मीटिंग कीती अते सावणी रुत 2026 लई देश भर विच तैयारियां दा विस्थार पूर्ण जायजा लिया। खेतीबाड़ी मंत्रालय ने एक बयान विच कहा है कि संभावित अल नीनो स्थितियां दे संदर्भ विच उन्हां ने कपाह दे उत्पादन नूं वधाउण, दालां विच स्वैर निर्भरता प्राप्त करन अते घट बारिश वाले जिलियां लई अगाउ संकटकालीन योजनावां ते विशेष जोर दिता। उन्हां ने स्पष्ट संदेश दिता कि किसानां दे हितां दी रक्षा प्रधानमंत्री नरेंद्र मोदी दी अगवाई हेठ सरकार दी सब तों वड्डी तरजीह है। मीटिंग विच इह यकीनी बनाउण ते वी ध्यान केंद्रित कीता गया कि रुत दौरान पैदा होण वालियां किसे तरां दीआं वी मौसमी स्थितियां तों खेतीबाड़ी अते किसानां दी राखी लई सारे जरूरी कदम पहलां तों चुके जाण। श्री चौहान ने यह भी स्पष्ट निर्देश दिए कि उन्होंने जिलों में जिथे घट बारिश या आसमानी बारिश की संभावना है पूरी तैयारी पहलां तो ही की जानी चाहिए है। उन्होंने जोर देकर कहा कि पानी की संभाल, नमी प्रति प्रबंध, अंतर फसली ते विकल्पक फसली पटरना ते विशेष ध्यान दिता जाना चाहिए है। पंजाब भर दियां औरत सरकारी मुलाजमां लई वड्डी राहत विच मुख्यमंत्री भगवंत सिंह मान ने अज ऐलान कीता कि ग्रुप सी अते डी श्रेणियां नाल संबंधित औरत मुलाजमां जिन्हां विच स्टाफ नर्सां, औरत पुलिस मुलाजम अते होर योग मुलाजम शामिल ने, नूं उन्हां दा परख काल समां पूरा होण उपरंत उन्हां दे घरां तों वध 40 किलोमीटर दे दायरे अंदर ही तैनात कीता जाएगा। यह फैसला जिसका उद्देश्य औरत मुलाजमां दे निजी जीवन अते दफ्तरी काम दरम्यान संतुलन नूं बेहतर बनाउणा है, नूं इतिहासक मुलाजम पक्षी पहल दसदिआं मुख्यमंत्री भगवंत सिंह मान ने कहा कि सरकार मुलाजमां, औरतां, नौजवानां अते समाज दे हर वर्ग दी भलाई लई दृढ़ता नाल वचनबद्ध है। उन्होंने यह भी कहा कि उन्होंने वल्लों पहलां ही अधिकारियों नूं इस पहलकदमी नूं लागू करन लई ढांचा तैयार करन दे निर्देश दिते जा चुके ने। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਏ @AIRRNewsਜਲੰਧਰ। ਪੰਜਾਬ ਦੇ ਸਥਾਨਕ ਸਰਕਾਰਾਂ ਮੰਤਰੀ ਹਰਜੋਤ ਸਿੰਘ ਬੈਂਸ ਨੇ ਮਿਸ਼ਨ ਕਲੀਨ ਪੰਜਾਬ ਤਹਿਤ ਬੀਤੀ ਅੱਧੀ ਰਾਤ ਕਰੀਬ 1 ਵਜੇ ਨੂੰ ਅੰਮ੍ਰਿਤਸਰ ਦੇ ਅੰਦਰੂਨ ਸ਼ਹਿਰ ਦੀਆਂ ਗਲੀਆਂ ਵਿਚ ਜਾ ਕੇ ਨਵੀਂ ਸ਼ੁਰੂ ਕੀਤੀ ਗਈ ਰਾਤਰੀ ਸਫਾਈ ਮੁਹਿੰਮ ਦਾ ਜਾਇਜ਼ਾ ਲਿਆ। ਮੰਤਰੀ ਨੇ ਕਿਹਾ ਕਿ ਅੰਮ੍ਰਿਤਸਰ ਸਿਰਫ਼ ਇਕ ਸ਼ਹਿਰ ਨਹੀਂ ਸਗੋਂ ਰੂਹਾਨੀਅਤ ਦਾ ਕੇਂਦਰ ਏ। ਉਨ੍ਹਾਂ ਦੱਸਿਆ ਕਿ ਹੁਣ ਪਹਿਲੀ ਵਾਰ ਸਫਾਈ ਕਾਰਜ ਦਿਨ ਦੇ ਸਮੇਂ ਤੱਕ ਸੀਮਿਤ ਨਹੀਂ ਰਹੇਗਾ। ਰੋਜ਼ਾਨਾ ਰਾਤ 10 ਵਜੇ ਤੋਂ ਤੜਕੇ 2 ਵਜੇ ਤੱਕ ਵਿਸ਼ੇਸ਼ ਸਫਾਈ ਸ਼ਿਫਟ ਚਲਾਈ ਜਾ ਰਹੀ ਹੈ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਦਰਸ਼ਨਾਂ ਲਈ ਆਉਣ ਵਾਲੀ ਸੰਗਤ ਨੂੰ ਸਾਫ਼ ਸੁਥਰੀਆਂ ਸੜਕਾਂ ਮਿਲ ਸਕਣ। ਸਫਾਈ ਮੁਹਿੰਮ ਦਾ ਜਾਇਜ਼ਾ ਲੈਣ ਉਪਰੰਤ ਸਥਾਨਕ ਸਰਕਾਰਾਂ ਮੰਤਰੀ ਨੇ ਕਿਹਾ ਕਿ ਇਹ ਇਕ ਰਾਤ ਦਾ ਪ੍ਰੋਗਰਾਮ ਨਹੀਂ ਹੈ, ਉਹ ਕਿਸੇ ਵੀ ਰਾਤ ਅਚਨਚੇਤ ਨਿਰੀਖਣ ਕਰਨਗੇ ਤਾਂ ਜੋ ਪਵਿੱਤਰ ਸ਼ਹਿਰ ਦੀ ਸਫਾਈ ਨੂੰ ਯਕੀਨੀ ਬਣਾਇਆ ਜਾ ਸਕੇ। ਮੰਤਰੀ ਨੇ ਵਾਲਡ ਸਿਟੀ ਵਿਚ ਕਈ ਘੰਟੇ ਬਿਤਾਏ ਅਤੇ ਸ੍ਰੀ ਦਰਬਾਰ ਸਾਹਿਬ ਦੇ ਆਲੇ ਦੁਆਲੇ ਦੇ ਇਲਾਕਿਆਂ ਦਾ ਪੈਦਲ ਦੌਰਾ ਕੀਤਾ। ਉਨ੍ਹਾਂ ਨੇ ਸੈਕੰਡਰੀ ਕੂੜਾ ਇਕੱਤਰ ਕਰਨ ਵਾਲੇ ਸਥਾਨਾਂ ਦੀ ਸਫਾਈ ਦਾ ਜਾਇਜ਼ਾ ਲਿਆ, ਤੰਗ ਗਲੀਆਂ ਵਿਚ ਘਰ ਘਰ ਕੂੜਾ ਇਕੱਠਾ ਕਰਨ ਦੀ ਪ੍ਰਕਿਰਿਆ ਦੀ ਨਿਰੀਖਣ ਕੀਤਾ। ਉਨ੍ਹਾਂ ਨੇ ਰਾਤ ਦੀ ਡਿਊਟੀ ਕਰ ਰਹੇ ਸਫਾਈ ਮੁਲਾਜ਼ਮਾਂ ਨਾਲ ਵੀ ਗੱਲਬਾਤ ਕਰਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਬਾਰੇ ਜਾਣਕਾਰੀ ਲਈ। ਸ੍ਰੀ ਬੈਂਸ ਨੇ ਵੀ ਕਿਹਾ ਕਿ ਅੰਮ੍ਰਿਤਸਰ ਦੀ ਸਫਾਈ ਸਿਰਫ਼ ਨਾਗਰਿਕ ਫਰਜ਼ ਨਹੀਂ ਹੈ, ਗੁਰੂ ਸਾਹਿਬ ਨਾਲ ਸਬੰਧਿਤ ਇਸ ਪਵਿੱਤਰ ਨਗਰੀ ਦੀ ਸੇਵਾ ਕਰਨਾ ਸਾਡੇ ਲਈ ਸੇਵਾ ਭਾਵਨਾ ਦਾ ਪ੍ਰਤੀਕ ਹੈ। ਸ੍ਰੀ ਬੈਂਸ ਨੇ ਕਿਹਾ ਕਿ ਮਿਸ਼ਨ ਕਲੀਨ ਪੰਜਾਬ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਫਲ ਨਹੀਂ ਹੋ ਸਕਦਾ। ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲੇ ਨੇ ਸਪਸ਼ਟ ਕੀਤਾ ਹੈ ਕਿ ਤਜਵੀਜ਼ਸ਼ੁਦਾ ਪੱਛਮੀ ਏਸ਼ੀਆ ਭਾਰਤ ਡੂੰਘੇ ਸਾਗਰ ਦੀ ਊਰਜਾ ਪਾਈਪਲਾਈਨ ਸਬੰਧੀ ਕੋਈ ਤਜਵੀਜ਼ ਮੰਤਰਾਲੇ ਕੋਲ ਵਿਚਾਰ ਗੋਚਰੇ ਨਹੀਂ ਹੈ। ਔਰਤਾਂ ਬਾਰੇ ਰਾਸ਼ਟਰੀ ਕਮਿਸ਼ਨ ਦੇ ਚੇਅਰਪਰਸਨ ਸ੍ਰੀਮਤੀ ਵਿਜਿਆ ਰਹਾਟਕਰ ਨੇ ਅੱਜ ਕਮਿਸ਼ਨ ਦੀ ਰਾਸ਼ਟਰੀ ਮਹਿਲਾ ਆਪਕੇ ਦੁਆਰ ਪਹਿਲ ਤਹਿਤ ਰੂਪਨਗਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਵੱਲੋਂ ਔਰਤਾਂ ਲਈ ਜਨ ਸੁਣਵਾਈ, ਜੇਲ੍ਹ ਦਾ ਨਿਰੀਖਣ, ਪੋਸ਼ਣ ਕਾਨੂੰਨ ਸਬੰਧੀ ਵਰਕਸ਼ਾਪ ਅਤੇ ਜ਼ਿਲ੍ਹਾ ਪ੍ਰਸ਼ਾਸਨ ਤੇ ਪੁਲਿਸ ਅਧਿਕਾਰੀਆਂ ਨਾਲ ਸਮੀਖਿਆ ਮੀਟਿੰਗਾਂ ਕੀਤੀਆਂ ਗਈਆਂ। ਮਹਿਲਾ ਜਨ ਸੁਣਵਾਈ ਦੌਰਾਨ ਰੂਪਨਗਰ ਅਤੇ ਮੋਹਾਲੀ ਜ਼ਿਲ੍ਹਿਆਂ ਨਾਲ ਸਬੰਧਿਤ ਕਰੀਬ 40 ਮਾਮਲਿਆਂ ਦੀ ਸੁਣਵਾਈ ਕੀਤੀ ਗਈ, ਜਿਸ ਦੌਰਾਨ ਡਿਪਟੀ ਕਮਿਸ਼ਨਰਾਂ, ਜ਼ਿਲ੍ਹਾ ਪੁਲਿਸ ਮੁਖੀ, ਜਾਂਚ ਅਧਿਕਾਰੀਆਂ ਅਤੇ ਹੋਰ ਸਬੰਧਿਤ ਅਧਿਕਾਰੀਆਂ ਦੀ ਸ਼ਮੂਲੀਅਤ ਦੇਖੀ ਗਈ। ਮਾਮਲਿਆਂ ਦੀ ਸਮੀਖਿਆ ਕਰਦੇ ਹੋਏ ਚੇਅਰਪਰਸਨ ਨੇ ਪੁਲਿਸ ਅਧਿਕਾਰੀਆਂ ਨੂੰ ਨਿਰਧਾਰਿਤ ਸਮੇਂ ਅੰਦਰ ਚੁੱਕੇ ਗਏ ਕਦਮਾਂ ਬਾਰੇ ਰਿਪੋਰਟ ਪੇਸ਼ ਕਰਨ ਦੇ ਨਿਰਦੇਸ਼ ਦਿੱਤੇ ਅਤੇ ਕੁਝ ਮਾਮਲਿਆਂ ਵਿਚ 3 ਦਿਨਾਂ ਅੰਦਰ ਕਾਰਵਾਈ ਕਰਨ ਲਈ ਕਿਹਾ। ਅੰਮ੍ਰਿਤਸਰ ਦੀ ਡ੍ਰੀਮ ਸਿਟੀ ਕਲੋਨੀ ਵਿਚ ਜੰਮੂ ਪੁਲਿਸ ਅਤੇ ਅੰਮ੍ਰਿਤਸਰ

0: ਸੈਮੀਫਾਈਨਲ ਵਿੱਚ ਥਾਂ ਬਣਾ ਲਈ ਏ। ਆਪਣੇ ਦੂਜੇ ਪੂਲੇ ਮੈਚ ਵਿੱਚ ਭਾਰਤ ਨੇ ਜਾਪਾਨ ਨੂੰ 2-1 ਨਾਲ ਹਰਾਇਆ। ਭਾਰਤ ਦਾ ਅਗਲਾ ਮੁਕਾਬਲਾ ਵੀਰਵਾਰ ਨੂੰ ਉਰੂਗਵੇ ਨਾਲ ਹੋਏਗਾ। ਆਖਿਰ ਚ ਖਾਸ ਖਬਰਾਂ। ਐਨਆਈਏ ਨੇ ਅੰਮ੍ਰਿਤਸਰ ਚ ਲਸ਼ਕਰ ਏ ਤਯਬਾ ਐਲਈਟੀ ਦੇ ਕਾਰਕੁਨ ਨਾਲ ਸਬੰਧਿਤ ਇਕ ਘਰ ਨੂੰ ਜ਼ਬਤ ਕੀਤਾ ਹੈ। ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਉੱਚ ਪੱਧਰੀ ਮੀਟਿੰਗ ਚ ਸਾਉਣੀ ਰੁੱਤ 2026 ਲਈ ਦੇਸ਼ ਭਰ ਵਿਚ ਤਿਆਰੀਆਂ ਦਾ ਵਿਸਥਾਰਪੂਰਨ ਜਾਇਜ਼ਾ ਲਿਆ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੰਜਾਬ ਭਰ ਦੀਆਂ ਔਰਤ ਸਰਕਾਰੀ ਮੁਲਾਜ਼ਮਾਂ ਲਈ ਵੱਡੀ ਰਾਹਤ ਦਾ ਐਲਾਨ। ਗਰੁੱਪ ਸੀ ਤੇ ਡੀ ਸ਼੍ਰੇਣੀਆਂ ਦੀਆਂ ਔਰਤ ਮੁਲਾਜ਼ਮਾਂ ਨੂੰ ਘਰਾਂ ਤੋਂ ਵੱਧ 40 ਕਿਲੋਮੀਟਰ ਦੇ ਦਾਇਰੇ ਅੰਦਰ ਹੀ ਤੈਨਾਤ ਕੀਤਾ ਜਾਏਗਾ। ਇਸ ਦੇ ਨਾਲ ਹੀ ਸਾਡਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਰਾਸ਼ਟਰੀ ਬੁਲੇਟਿਨ ਸ਼ਾਮ 7 ਵਜੇ ਹੋਏਗਾ। ਨਮਸਕਾਰ।
1: ਯੁਵ ਵਾਣੀ ਅੱਜ ਦੇ ਪ੍ਰੋਗਰਾਮ ਦਾ ਸੰਚਾਲਨ ਕਰਨਗੇ ਵਿਜੇ ਲਕਸ਼ਮੀ।

ਹੁਸ਼ਿਆਰੀ ਨਾਲ ਜਿੱਤੀਆਂ ਜਾਂਦੀਆਂ ਨੇ ਜ਼ਿੰਦਗੀ ਦੀਆਂ ਬਾਜ਼ੀਆਂ, ਸਿਰਫ ਤਾਕਤ ਨਾਲ ਨਹੀਂ ਬਣਦੀਆਂ ਰਾਜ਼ੀਆਂ। ਜੋ ਸੋਚ ਕੇ ਚੱਲਦੇ ਨੇ ਹਰ ਰਾਹ ਉੱਤੇ, ਉਹਨਾਂ ਦੇ ਨਾਮ ਹੁੰਦੀਆਂ ਨੇ ਵਾਹ ਵਾਹੀਆਂ, ਵਾਹ ਵਾਹੀਆਂ। ਜੀ ਹਾਂ ਸਰੋਤਿਓ, ਜੇਕਰ ਤੁਸੀਂ ਵੀ ਵਾਹੋ ਵਾਹੀ ਲੈਣਾ ਚਾਹੁੰਦੇ ਹੋ ਤੇ ਅਸੀਂ ਪ੍ਰੋਗਰਾਮ ਯੁਵਾਣੀ ਜਿਹੜਾ ਕਿ ਮੈਂ ਵਿਜੇ ਲਕਸ਼ਮੀ ਸਰੋਤਿਆਂ ਦੀ ਖਿਦਮਤ ਦੇ ਵਿੱਚ ਲੈ ਕੇ ਹਾਜ਼ਰ ਹੋਈ ਹਾਂ। ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ ਤੇ ਗੁੱਡ ਈਵਨਿੰਗ ਦੇ ਨਾਲ ਦੇ ਵਿੱਚ ਤੁਸੀਂ ਕਰ ਸਕਦੇ ਹੋ ਜੀ ਪਾਰਟੀਸਪੇਟ, ਯਾਨੀ ਕਿ ਲੈ ਸਕਦੇ ਹੋ ਜੀ ਹਿੱਸਾ ਅੱਜ ਦੇ ਪ੍ਰੋਗਰਾਮ ਯੁਵਾਣੀ। ਔਰ ਯੁਵਾਣੀ ਦੇ ਵਿੱਚ ਮੰਗਲਵਾਰ ਨੂੰ ਹੁੰਦਾ ਜੀ ਹੈਲੋ ਜੀਨੀਅਸ। ਸੋ ਪ੍ਰੋਗਰਾਮ ਦੇ ਵਿੱਚ ਤੁਸੀਂ ਵੀ ਜੇਕਰ ਵਾਹੋ ਵਾਹੀ ਲੈਣਾ ਚਾਹੁੰਦੇ ਹੋ ਤੇ ਜੇਕਰ ਮਿਸਟਰ ਜਾਂ ਮਿਸ ਜੀਨੀਅਸ ਬਣਨਾ ਚਾਹੁੰਦੇ ਹੋ ਤਾਂ ਸਾਡਾ ਜਿਹੜਾ ਵਟਸਐਪ ਨੰਬਰ ਹੈ 77173 73 140 ਤੇ ਮੇਰੇ ਪੁੱਛੇ ਹੋਏ ਸਵਾਲਾਂ ਦੇ ਉੱਤਰ ਭੇਜਦੇ ਨੇ ਜਲਦੀ ਤੋਂ ਜਲਦੀ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਲਿਖ ਕੇ। ਸੋ ਵਾਹੋ ਵਾਹੀ ਲੈਣਾ ਚਾਹੁੰਦੇ ਹੋ ਤੇ ਫਿਰ ਦਿਓ ਜੀ ਸਵਾਲ ਦਾ ਜਵਾਬ ਪ੍ਰੋਗਰਾਮ ਦੇ ਆਗਾਜ਼ ਦੇ ਵਿੱਚ। ਤਾਂ ਮੈਂ ਇੱਕ ਉਹ ਗੀਤ ਪਲੇ ਕਰੂੰਗੀ ਜਿਹੜਾ ਕਿ ਮੈਂ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਇਸ ਪ੍ਰੋਗਰਾਮ ਨੂੰ ਕਰਨ ਜਦੋਂ ਮੈਂ ਘਰੋਂ ਨਿਕਲੀ ਸੀ ਤਾਂ ਇੱਕਦਮ ਇਸ ਗੀਤ ਦੀਆਂ ਲਾਈਨਾਂ ਮੇਰੇ ਦਿਮਾਗ ਦੇ ਵਿੱਚ ਆਈਆਂ ਅਤੇ ਪੂਰਾ ਰਸਤਾ ਮੈਂ ਇਸੇ ਹੀ ਗੀਤ ਨੂੰ ਗੁਣਗੁਣਾਉਂਦੀ ਰਹੀ ਅਤੇ ਮੇਰਾ ਫਿਰ ਮਨ ਕੀਤਾ ਕਿ ਉਹਨੂੰ ਪ੍ਰੋਗਰਾਮ ਯੁਵਾਣੀ ਦਾ ਜਿਹੜਾ ਆਗਾਜ਼ ਹੈ ਇਸ ਗੀਤ ਦੇ ਨਾਲ ਹੀ ਕਰਾਂ।

ਲੋ ਜੀ, ਅਸੀਂ ਤਾਂ ਬੜਾ ਪਿਆਰਾ ਜਿਹਾ ਖੂਬਸੂਰਤ ਜਿਹਾ ਗੀਤ ਨੂੰ ਆਗਾਜ਼ ਦੇ ਵਿੱਚ ਹੀ ਸਰੋਤਿਆਂ ਦੇ ਮੁਖਾਤਿਬ ਕੀਤਾ ਹੈ, ਅਤੇ ਪਰ ਪ੍ਰੋਗਰਾਮ ਤਾਂ ਤੁਹਾਨੂੰ ਪਤਾ ਹੈ ਨਾ, ਯੁਵਾਣੀ ਦੇ ਵਿੱਚ ਹੈਲੋ ਜੀਨੀਅਸ ਹੈ, ਅਤੇ ਫਿਰ ਮੈਨੂੰ ਪਤਾ ਮੇਰੇ ਸਰੋਤੇ ਉਡੀਕ ਆ ਰਹੇ ਹੋਣਗੇ ਕਿ ਪਹਿਲਾਂ ਮੈਂ ਜੀਨੀਅਸ ਬਣਨਾ, ਪਹਿਲਾਂ ਮੈਂ ਜੀਨੀਅਸ ਬਣਨਾ, ਪਹਿਲਾਂ ਮੈਂ ਜੀਨੀਅਸ ਬਣਨਾ। ਚਲੋ ਜੀ, ਦੇਖਦੇ ਹਾਂ ਸਭ ਤੋਂ ਪਹਿਲਾਂ ਜੀਨੀਅਸ ਕੌਣ ਬਣ ਰਹੇ ਨੇ। ਸੋ ਸਭ ਤੋਂ ਪਹਿਲਾਂ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣ ਲੱਗੀ ਹਾਂ ਜੀ, ਤੁਸੀਂ ਮੈਨੂੰ ਇਹ ਦੱਸਣਾ ਹੈ, ਭਾਰਤ ਦੇ ਸੰਵਿਧਾਨ ਦੇ ਰਚਨਹਾਰ ਕੌਣ ਮੰਨੇ ਜਾਂਦੇ ਨੇ? ਸਵਾਲ ਇੱਕ ਵਾਰੀ ਫਿਰ ਸੁਣੋ, ਭਾਰਤ ਦੇ ਸੰਵਿਧਾਨ ਦੇ ਰਚਨਹਾਰ ਕੌਣ ਮੰਨੇ ਜਾਂਦੇ ਨੇ? ਜਲਦੀ ਇਸਦਾ ਉੱਤਰ ਦਿਓ ਜੀ। ਆਪਣਾ ਨਾਮ ਅਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਭੇਜਣਾ 77173 73146 'ਤੇ।

ਲੋ ਜੀ, ਮੈਂ ਆਪਣੇ ਸਰੋਤਿਆਂ ਤੋਂ ਪੁੱਛਿਆ ਸੀ ਇੱਕ ਸਵਾਲ ਸਵਾਲ ਸੀ ਭਾਰਤ ਦੇ ਸੰਵਿਧਾਨ ਦੇ ਰਚਨਹਾਰ ਕੌਣ ਮੰਨੇ ਜਾਂਦੇ ਨੇ? ਇਸ ਸਵਾਲ ਦਾ ਸਹੀ ਉੱਤਰ ਹੈ ਜੀ, ਡਾਕਟਰ ਭੀਮ ਰਾਓ ਅੰਬੇਦਕਰ, ਜਿਨ੍ਹਾਂ ਨੂੰ ਆਪਾਂ ਫਾਦਰ ਆਫ ਕੋਨਸਟੀਟਿਊਸ਼ਨਸ ਵੀ ਕਹਿੰਦੇ ਹਾਂ। ਅਤੇ ਬਿਲਕੁਲ ਸਹੀ, ਬਹੁਤ ਸਾਰੇ ਸਰੋਤਿਆਂ ਨੇ ਪਾਰਟੀਸਪੇਟ ਕੀਤਾ, ਬਹੁਤ ਸਾਰੇ ਸਰੋਤਿਆਂ ਨੇ ਪਾਰਟੀਸਪੇਟ ਕੀਤਾ, ਪਰ ਸਭ ਤੋਂ ਪਹਿਲਾਂ ਅਤੇ ਬੜੀ ਤੇਜ਼ੀ ਦੇ ਨਾਲ ਉੱਤਰ ਜਿਹੜਾ ਸਾਡੇ ਕੋਲ ਆਇਆ ਜੀ ਵਸੀਮ ਅਕਰਮ ਦਾ। ਵਸੀਮ ਅਕਰਮ ਨੇ ਬੜੀ ਜਲਦੀ ਉੱਤਰ ਭੇਜਿਆ ਜੀ ਸਾਨੂੰ, ਡਾਕਟਰ ਭੀਮ ਰਾਓ ਅੰਬੇਦਕਰ, ਵਸੀਮ ਅਕਰਮ ਰਾਮਾ ਮੰਡੀ ਤੋਂ। ਵਸੀਮ ਜੀ, ਪ੍ਰੋਗਰਾਮ ਦੇ ਵਿੱਚ ਤੁਸੀਂ ਜਲਦੀ ਜਲਦੀ ਸ਼ਿਰਕਤ ਕਰਕੇ ਨਾ ਮਿਸਟਰ ਜੀਨੀਅਸ 'ਤੇ ਬਾਣੀ ਚੁੱਕੇ ਹੋ, ਲੇਕਿਨ ਅਸੀਂ ਉਹਨਾਂ ਦੇ ਵੀ ਉੱਤਰ ਨੂੰ ਨਿਗਲੈਕਟ ਨਹੀਂ ਕਰਨਾ ਜਿਨ੍ਹਾਂ ਦੇ ਥੋੜ੍ਹਾ ਜਿਹਾ ਨੈਨੋ ਸੈਕਿੰਡ ਦੇ ਵਿੱਚ ਡਿਲੇ ਹੋਇਆ ਵਸੀਮ ਜੀ ਦੇ ਉੱਤਰ ਤੋਂ ਬਾਅਦ, ਜਿਸ ਦੇ ਵਿੱਚ ਸਾਡੇ ਕੋਲ ਸਹੀ ਜਵਾਬ ਦੇ ਵਿੱਚ ਜੁੜੇ ਨੇ ਜੀ ਫੱਗੂ ਸਿਰਸਾ ਹਰਿਆਣਾ ਤੋਂ, ਕੁਲਵੀਰ ਸਿੰਘ, ਔਰ ਇਸੇ ਹੀ ਸਹੀ ਜਵਾਬ ਦੇ ਵਿੱਚ ਕਹਿੰਦੇ ਜੀ ਭੀਮ ਰਾਓ ਅੰਬੇਦਕਰ, ਪ੍ਰਗਟ ਵੰਗੂ, ਗੁਰਪ੍ਰੀਤ ਸਿੰਘ ਜੱਸਲ, ਡਾਕਟਰ ਭੀਮ ਰਾਓ ਅੰਬੇਦਕਰ। ਬਿਲਕੁਲ ਸਹੀ ਹੈ ਜੀ ਤੁਹਾਡਾ ਉੱਤਰ। ਅਤੇ ਬਸ ਜਵਾਬ ਜਿਹੜਾ ਸਾਡੇ ਕੋਲ ਇੱਕ ਹੋਰ ਸਰੋਤਿਆਂ ਨੇ ਭੇਜਿਆ ਜੀ, ਹਰਪਾਲ ਸਿੰਘ ਗਿੱਲ ਕੋਟਕਪੂਰਾ ਤੋਂ, ਬਿਲਕੁਲ ਸਹੀ ਹੈ ਤੁਹਾਡਾ ਉੱਤਰ, ਲੇਕਿਨ ਇਹੀ ਗੱਲ ਹੈ ਜੀ ਨੈਨੋ ਸੈਕਿੰਡ ਦੀ ਦੇਰੀ ਹੋਈ ਆ, ਬਟ ਕੋਈ ਗੱਲ ਨਹੀਂ ਜੀ, ਕੋਈ ਗੱਲ ਨਹੀਂ, ਹਾਲੇ ਤਾਂ ਪ੍ਰੋਗਰਾਮ ਦਾ ਆਗਾਜ਼ ਹੀ ਹੋਇਆ ਹੈਗਾ। ਅਤੇ ਨਾਲ ਨਾਲ ਸਾਡੇ ਕੋਲ ਨਾ ਜੋਤੀ ਰਾਣੀ, ਸੋਮਦੱਤ ਕੈਰਵ, ਹਾਂ ਇਹਨਾਂ ਨੇ ਸਾਨੂੰ ਸਹੀ ਉੱਤਰ ਭੇਜਿਆ ਜੀ ਨਾਭਾ ਤੋਂ, 77173 73 140 'ਤੇ। ਨਾਲ ਨਾਲ ਇੱਕ ਸਹੀ ਉੱਤਰ ਦੇ ਨਾਲ ਇੱਕ ਹੋਰ ਸਰੋਤਾ ਵਟਸਐਪ 'ਤੇ ਨਹੀਂ ਸਾਡੇ ਕੋਲ ਜੁੜੇ ਨੇ ਜੀ ਪ੍ਰੋਗਰਾਮ ਦੇ ਵਿੱਚ। ਹਾਏ ਕਿਆ ਬਾਤ ਹੈ ਜੀ, ਮੋਹਾਲੀ ਚੰਡੀਗੜ੍ਹ ਤੋਂ ਵੀ ਵਟਸਐਪ ਸਾਡੇ ਕੋਲ ਪਹੁੰਚਿਆ ਜੀ ਮਲਹੋਤਰਾ, ਸ਼ੁਭ ਚੰਦਰ ਮਲਹੋਤਰਾ ਦਾ। ਬਿਲਕੁਲ ਜੀ ਬਿਲਕੁਲ, ਤੁਹਾਡਾ ਉੱਤਰ ਸਭ ਦਾ ਸਹੀ ਹੈ। ਅਤੇ ਪਰ ਇਸ ਸਵਾਲ ਦੇ ਲਈ ਜਿਹੜਾ ਹੈ ਮਿਸਟਰ ਜੀਨੀਅਸ 'ਤੇ ਬਣੇ ਨੇ ਵਸੀਮ ਅਕਰਮ। ਕੋਈ ਗੱਲ ਨਹੀਂ ਜੀ, ਅਗਲੇ ਸਵਾਲ ਦੇ ਲਈ ਤੁਸੀਂ ਬਣ ਸਕਦੇ ਹੋ ਮਿਸਟਰ ਜਾਂ ਫਿਰ ਮਿਸ

ਜੀਨੀਅਸ ਪ੍ਰੋਗਰਾਮ ਹੈਲੋ ਜੀਨੀਅਸ ਦੇ ਵਿੱਚ ਤੇ ਅਗਲਾ ਜਿਹੜਾ ਸਵਾਲ ਮੈਂ ਪੁੱਛਣਾ ਚਾਹੁੰਦੀ ਹਾਂ ਉਹ ਵੀ ਬਹੁਤ ਬਹੁਤ ਬਹੁਤ ਸੌਖਾ ਜਿਹਾ। ਤੁਸੀਂ ਮੈਨੂੰ ਇਹ ਦੱਸਣਾ ਹੈ ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ? ਜਲਦੀ ਉੱਤਰ ਦਿਓ ਜੀ, ਭਾਰਤ ਦੇ ਪਹਿਲੇ ਰਾਸ਼ਟਰਪਤੀ ਕੌਣ ਸਨ? 77, 173, 73, 146 ਤੇ।

0: कानूनी सेवावां अथॉरिटी एक्ट 1987 दी धारा 12 दे तहत योग नागरिक मुफ्त कानूनी मदद न्याबंधु मोबाइल ऐप ते www.probono-doj.in तो प्राप्त कर सकते ने।
1: आकाशवाणी एफ एम बठिंडा 101.1 मेगाहर्ट्ज़ ते ते तुसी सुन रहे हो नौजवान श्रोतियां दा प्रोग्राम योग वाणी।
2: ਲੋ ਜੀ ਪ੍ਰੋਗਰਾਮ ਚੱਲ ਰਿਹਾ ਯੁਵਾਣੀ ਹੈਲੋ ਜੀਨੀਅਸ ਦੇ ਵਿੱਚ ਵਿਜੇ ਲਖਮੀ ਸਰੋਤਿਆਂ ਦੇ ਮੁਖਾਤਿਬ ਹੈ ਅਤੇ ਮੈਂ ਪੁੱਛਿਆ ਸੀ ਭਾਰਤ ਦੇ ਵਿੱਚ ਘੱਟੋ ਘੱਟ ਉਮਰ ਸੀਮਾ ਕਿੰਨੀ ਹੈ ਜੀ ਵੋਟ ਪਾਉਣ ਦੇ ਲਈ ਅਤੇ ਇੰਨੇ ਜ਼ਿਆਦਾ ਸਰੋਤੇ ਬਿਲਕੁਲ ਤਿਆਰ ਫਟਾਫਟ ਉੱਤਰ ਆਉਣੇ ਸ਼ੁਰੂ ਹੋ ਗਏ 1-8-18-18-18-18-18 ਲੇਕਿਨ ਮੇਰਾ ਸਵਾਲ ਪੁੱਛਦੇ ਸਰ ਸਭ ਤੋਂ ਪਹਿਲਾਂ ਤੇਜ਼ੀ ਦੇ ਨਾਲ ਜਿਹੜਾ ਸਾਡੇ ਕੋਲ ਉੱਤਰ ਪਹੁੰਚਿਆ ਜੀ ਉਹ ਆਇਆ ਜੀ ਰਾਮਾ ਮੰਡੀ ਤੋਂ ਨਿਤਿਸ਼ ਦਾ। ਨਿਤਿਸ਼ ਜੀ ਬਹੁਤ ਬਹੁਤ ਮੁਬਾਰਕਾਂ ਪ੍ਰੋਗਰਾਮ ਦੇ ਵਿੱਚ ਤੁਸੀਂ ਬਣਦੇ ਹੋ ਜੀ ਮਿਸਟਰ ਜੀਨੀਅਸ ਤੇ 18 ਸਾਲ ਇਜ਼ ਦਾ ਰਾਈਟ ਆਨਸਰ ਤੇ ਏਕਮਜੀਤ ਸਿੰਘ ਨੇ ਵੀ ਇਸੀ ਸਵਾਲ ਦਾ ਸਹੀ ਉੱਤਰ ਭੇਜਿਆ ਜੀ। ਏਕਮ ਜੀ ਤੁਹਾਡਾ ਉੱਤਰ ਵੀ ਸਹੀ ਹੈ ਲੇਕਿਨ ਥੋੜ੍ਹਾ ਜਿਹਾ ਡਿਲੇ ਹੋ ਗਿਆ ਪਿੰਡਾ ਮਹਿਮਾ ਸਵਾਈ ਤੋਂ। ਨਾਲ ਹੀ ਨਾਲ ਸਹੀ ਉੱਤਰ ਭੇਜਣ ਵਾਲਿਆਂ ਦੀ ਕੈਟਾਗਰੀ ਦੇ ਵਿੱਚ ਸਾਡੇ ਕੋਲ ਇੱਕ ਹੋਰ ਸਰੋਤਾ ਜੁੜੇ ਨੇ ਜੀ ਨਿਰਮਲ ਸਿੱਧੂ ਪਿੰਡ ਸੇਮਾ ਕਹਿੰਦੇ 18 ਸਾਲ ਹੈ ਜੀ ਮੈਡਮ ਬਿਲਕੁਲ ਸਹੀ ਹੈ ਜੀ 18 ਸਾਲ ਮੈਡਮ 18 ਦੀ ਨਹੀਂ ਹੈ ਹਾਂ ਜਿਹੜੀ ਮਿਨੀਮਮ ਏਜ ਹੈ ਵੋਟ ਪਾਉਣ ਦੀ ਉਹ 18 ਹੈ ਤੋ ਤੁਹਾਡਾ ਉੱਤਰ ਬਿਲਕੁਲ ਸਹੀ ਹੈ। ਔਰ ਨਾਲ ਹੀ ਨਾਲ ਨਵਦੀਪ ਸੇਖੋ ਪਿੰਡ ਗਿਆਨਾ ਤੋਂ ਵੀ ਇਹਨਾਂ ਨੇ 1-8-18 ਹੀ ਕਿਹਾ ਯੋਰ ਆਨਸਰ ਇਜ਼ ਆਲਸੋ ਰਾਈਟ ਬਟ ਥੋੜ੍ਹਾ ਜਿਹਾ ਡਿਲੇ ਹੋ ਗਿਆ। ਨਿਤਿਸ਼ ਰਾਮਾ ਮੰਡੀ ਤੋਂ ਇਸ ਪ੍ਰੋਗਰਾਮ ਦੇ ਵਿੱਚ ਇਸ ਕੁਐਸਚਨ ਦੇ ਲਈ ਬਾਜ਼ੀ ਮਾਰ ਗਏ ਅਤੇ ਬਣ ਗਏ ਨੇ ਜੀ ਪ੍ਰੋਗਰਾਮ ਦੇ ਵਿੱਚ ਮਿਸਟਰ ਜੀਨੀਅਸ। ਐਂਡ ਇੱਕ ਹੋਰ ਸਰੋਤਾ ਜਿਹੜਾ ਹੈ ਸਾਡੇ ਨਾਲ ਇਸੇ ਹੀ ਉੱਤਰ ਦੇ ਵਿੱਚ ਜੁੜੇ ਨੇ ਜੀ ਇਹਨਾਂ ਨੇ ਵੀ ਸਾਨੂੰ ਉੱਤਰ ਜਗਜੀਤ ਮਾਸਟਰ 18 ਈਅਰਸ ਬਿਲਕੁਲ ਸਹੀ ਹੈ ਜੀ ਤੁਹਾਡਾ ਉੱਤਰ 18 ਈਅਰ ਅਤੇ ਬਿਲਕੁਲ ਜੀ ਇਹਨਾਂ ਸਾਰੇ ਹੀ ਸਰੋਤਿਆਂ ਨੇ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਇਸ ਉੱਤਰ ਦੇ ਲਈ ਅਤੇ ਨਾਲ ਹੀ ਨਾਲ ਇੱਕ ਸਰੋਤਾ ਸਾਡੇ ਨਾਲ ਹੋਰ ਵਟਸਐਪ ਦੇ ਰਾਹੀਂ ਜੁੜੇ ਨੇ ਜੀ ਡਬਵਲੀ ਤੋਂ ਦਰਸ਼ਨ ਜੀ ਨੇ ਵੀ ਸਾਨੂੰ 18 ਸਾਲ ਸਹੀ ਲਿਖ ਕੇ ਭੇਜੀਏ ਸੀ ਅਤੇ ਨਾਲ ਹੀ ਨਾਲ ਆਕਾਸ਼ਵਾਣੀ ਬਠਿੰਡਾ ਕੇ ਸਭੀ ਸ਼ਰੋਤਾਓਂ ਕੋ ਪਿਆਰ ਭਰੀ ਨਮਸਕਾਰ ਜੀ। ਇੰਨਾ ਜੇ ਲੰਬਾ ਲਿਖੋਗੇ ਤਾਂ ਮੈਂ ਕਹਿੰਦੀ ਹਾਂ ਉੱਤਰ ਤੁਹਾਡਾ ਕਦੋਂ ਪਹੁੰਚੂਗਾ ਸਾਡੇ ਕੋਲ ਜਦੋਂ ਪ੍ਰੋਗਰਾਮ ਖਤਮ ਹੋਗਾ। ਜਲਦੀ ਜਲਦੀ ਉੱਤਰ ਭੇਜੋ ਤੁਸੀਂ ਤਾਂ ਕਿ ਤੁਸੀਂ ਸਾਨੂੰ ਪ੍ਰੋਗਰਾਮ ਦੇ ਵਿੱਚ ਮਿਸਟਰ ਜਾਂ ਮਿਸ ਜੀਨੀਅਸ ਦੀ ਕੈਟਾਗਰੀ ਦੇ ਵਿੱਚ ਜਿਹੜੇ ਪਹਿਲੇ ਕੈਟਾਗਰੀ ਦੇ ਵਿੱਚ ਪਹੁੰਚ ਸਕੋ ਅਤੇ ਨਾਲ ਨਾਲ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਤੋਂ ਸਾਡੇ ਕੋਲ ਕੀ ਬਾਤ ਹੈ ਜੀ ਕਹਿੰਦੇ ਜੀ ਮੈਂ ਪ੍ਰੋਗਰਾਮ ਪਹਿਲੀ ਵਾਰੀ ਸੁਣ ਰਿਹਾ ਅਤੇ ਪਹਿਲੀ ਵਾਰੀ ਸੁਣਿਆ ਅਤੇ ਪਹਿਲੀ ਵਾਰੀ ਪਾਰਟੀਸਪੇਟ ਕੀਤਾ ਹੈਗਾ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਤੋਂ ਜੀ ਜੀ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਤੋਂ ਤੁਸੀਂ ਪ੍ਰੋਗਰਾਮ ਦੇ ਵਿੱਚ ਸ਼ਿਰਕਤ ਕੀਤੀ ਹੈ ਅਤੇ ਤੁਹਾਡਾ ਉੱਤਰ ਵੀ ਸਹੀ ਹੈ ਜੀ ਅਤੇ ਪ੍ਰੇਮ ਅਤੇ ਨਾਲ ਇਹਨਾਂ ਦੇ ਜੀ ਮੋਨਿਕਾ ਜੀ ਪ੍ਰੋਗਰਾਮ ਚੱਲ ਰਿਹਾ ਯੁਵਾਣੀ ਦੇ ਵਿੱਚ ਮੈਂ ਤੁਹਾਡੀ ਆਪਣੀ ਦੋਸਤ ਅਤੇ ਹੋਸਟ ਵਿਜੇ ਲਕਸ਼ਮੀ ਔਰ ਪੁੱਛ ਰਹੀ ਹਾਂ ਜੀ ਸ਼ਰੋਤਿਆਂ ਤੋਂ ਬਹੁਤ ਸਾਰੇ ਸਵਾਲ ਮਿਸਟਰ ਜਾਂ ਮਿਸ ਜੀਨੀਅਸ ਦੀ ਕੈਟਾਗਰੀ ਦੇ ਵਿੱਚ ਅਤੇ ਅਗਲਾ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਹੈ ਹਾਂ ਪੁੱਛਣਾ ਹੈ ਮੈਨੂੰ ਪਤਾ ਹੈ ਮੇਰੇ ਸਰੋਤੇ ਬਿਲਕੁਲ ਤਿਆਰ ਰਹਿਣ ਕਿਉਂਕਿ ਮੈਨੂੰ ਪਤਾ ਸਾਰੇ ਬਹੁਤ ਜ਼ਿਆਦਾ ਐਕਸਾਈਟਡ ਨੇ ਮਿਸਟਰ ਜਾਂ ਮਿਸ ਜੀਨੀਅਸ ਬਣਨ ਦੇ ਲਈ ਅਤੇ ਅਗਲਾ ਜਿਹੜਾ ਸਵਾਲ ਮੈਂ ਤੁਹਾਡੇ ਤੋਂ ਪੁੱਛਣਾ ਤੁਸੀਂ ਮੈਨੂੰ ਦੱਸਣਾ ਭਾਰਤ ਦੀ ਸੰਸਦ ਦੇ ਕੁੱਲ ਕਿੰਨੇ ਸਦਨ ਨੇ ਭਾਰਤ ਦੀ ਸੰਸਦ ਦੇ ਕੁੱਲ ਕਿੰਨੇ ਸਦਨ ਨੇ ਅਤੇ ਇਫ ਪੋਸੀਬਲ ਉਹਨਾਂ ਸਦਨਾਂ ਦਾ ਨਾਮ ਵੀ ਲਿਖ ਦਿਓ ਨਹੀਂ ਤਾਂ ਮੈਨੂੰ ਤੁਸੀਂ ਨੰਬਰ ਆਫ ਸਦਨ ਤਾਂ ਜ਼ਰੂਰ ਦੱਸਣਾ।

ਬੜੇ ਪਿਆਰਾ ਖੂਬਸੂਰਤ ਜਿਹਾ ਗੀਤ ਹੈ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ। ਵਾਲਿਦ ਸੁਪਨੇ ਵੇਖੇ ਤੂੰ ਪੂਰੇ ਕਰ ਦੇ, ਇਨਸ਼ਾਅੱਲਾ ਸਾਰੇ ਸੁਪਨੇ ਸਾਡੇ ਜ਼ਰੂਰ ਪੂਰੇ ਹੋਣਗੇ। ਪਰ ਪ੍ਰੋਗਰਾਮ ਦੇ ਵਿੱਚ ਸਭ ਤੋਂ ਪਹਿਲਾਂ ਤਾਂ ਤੇਜ਼ੀ ਦੇ ਨਾਲ ਉੱਤਰ ਦੇ ਕੇ ਸਾਡੇ ਕੋਲ ਮਿਸ ਜੀਨੀਅਸ ਬਣ ਗਏ ਨੇ ਜੀ, ਰਾਮਾ ਮੰਡੀ ਤੋਂ ਹੀ ਬਿਲੂ ਕੌਰ। ਬਿਲੂ ਕੌਰ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ ਪ੍ਰੋਗਰਾਮ ਦੇ ਵਿੱਚ, ਤੁਸੀਂ ਬੜੀ ਤੇਜ਼ੀ ਦੇ ਨਾਲ ਸਾਨੂੰ ਉੱਤਰ ਭੇਜ ਦਿੱਤਾ। ਇਹਨਾਂ ਨੇ ਫਟਾਫਟ ਲਿਖ ਦਿੱਤਾ ਦੋ, ਔਰ ਕਲਾ ਦੋ ਹੀ ਨਹੀਂ ਲਿਖਿਆ, ਇਹਨਾਂ ਨੇ ਨਾਮ ਵੀ ਲਿਖ ਦਿੱਤਾ, ਲੋਕ ਸਭਾ ਤੇ ਰਾਜ ਸਭਾ। ਅਤੇ ਇਸਦੇ ਨਾਲ ਹੀ ਸਹੀ ਉੱਤਰ ਦੇ ਵਿੱਚ ਸਾਡੇ ਕੋਲ ਨਾ ਬਹੁਤ ਸਾਰੇ ਸਰੋਤਿਆਂ ਨੇ ਪਾਰਟੀਸਪੇਟ ਕੀਤਾ ਜੀ, ਜਿਸ ਦੇ ਵਿੱਚ ਸੰਦੀਪ ਕੌਰ ਡਿਸਟ੍ਰਿਕਟ ਮਾਨਸਾ ਤੋਂ, ਤੁਹਾਡਾ ਉੱਤਰ ਵੀ ਸਹੀ ਹੈ ਜੀ, ਦੋ ਇਸ ਰਾਈਟ ਆਂਸਰ। ਅਤੇ ਨਾਲ ਹੀ ਨਾਲ ਉਮੇਸ਼ ਸਾਗਵਾਨ ਚਰਖੀ ਦਾਦਰੀ ਹਰਿਆਣਾ ਤੋਂ ਕਹਿੰਦੇ ਜੀ ਦੋ ਹੈ, ਲੋਕ ਸਭਾ ਔਰ ਰਾਜ ਸਭਾ, ਬਿਲਕੁਲ ਸਹੀ ਹੈ ਉੱਤਰ ਆਪਕਾ। ਔਰ ਨਾਲ ਹੀ ਨਾਲ ਪ੍ਰੋਗਰਾਮ ਦੇ ਵਿੱਚ ਰਾਮਧਾਨੀ ਅਵਾਨਾ ਵੀ ਬਿਲਕੁਲ ਸਹੀ ਉੱਤਰ ਭੇਜ ਰਹੇ ਨੇ, ਜਵਾਬ ਹੈ ਦੋ, ਲੇਕਿਨ ਥੋੜ੍ਹਾ ਸਾ ਆਪਕਾ ਡਿਲੇ ਹੋ ਰਿਹਾ ਜੀ, ਹਰ ਵਾਰ ਯਾ ਆਪਣਾ ਸੈਕਿੰਡਸ ਮੇ ਪੀਛੇ ਜਾ ਰਹੇ ਹੈ, ਇਸ ਵਜ੍ਹਾ ਸੇ ਆਪ ਮਿਸਟਰ ਜੀਨੀਅਸ ਜਾਂ ਮਿਸ ਜੀਨੀਅਸ ਨਹੀਂ ਬਣ ਰਹੇ ਹੈ। ਔਰ ਲੋਕ ਸਭਾ ਅਤੇ ਰਾਜ ਸਭਾ ਦੇ ਨਾਲ ਸਹੀ ਉੱਤਰ ਸਾਨੂੰ ਭੇਜਿਆ ਜੀ ਮਨਪ੍ਰੀਤ ਨੇ ਇੱਕ ਵਾਰੀ ਫਿਰ ਸ਼ਕਤੀ ਵਿਹਾਰ ਤੋਂ, ਬਟ ਮਨਪ੍ਰੀਤ ਜੀ ਤੁਸੀਂ ਤਾਂ ਬਣ ਹੀ ਚੁੱਕੇ ਹੋ ਨਾ ਪ੍ਰੋਗਰਾਮ ਦੇ ਵਿੱਚ ਮਿਸ ਜੀਨੀਅਸ। ਪਵਨ ਕੁਮਾਰ ਦਰਸ਼ਨ ਸਿੰਘ ਫਰੋਮ ਰਾਮਾ ਮੰਡੀ ਤੋਂ, ਹਾਏ ਮੇਰਿਆ ਰੱਬਾ, ਕਹਿੰਦੇ 788 ਸੰਸਦ ਨੇ, ਕਿਆ ਬਾਤ ਹੈ, ਚੱਕ ਦੇ ਫੱਟੇ, ਇੰਨੀ ਸੰਸਦ ਨਹੀਂ ਜੀ, ਨਹੀਂ ਬਿਲਕੁਲ ਨਹੀਂ, ਸਾਡੇ ਕੋਲ ਸਿਰਫ ਦੋ ਸਦਨ ਨੇ, ਲੋਕ ਸਭਾ ਅਤੇ ਰਾਜ ਸਭਾ। ਦੇਖੋ ਇਹ ਪ੍ਰੋਗਰਾਮ ਜਿਹੜਾ ਹੈ ਤੁਹਾਨੂੰ ਮਿਸਟਰ ਅਤੇ ਮਿਸ ਜੀਨੀਅਸ ਬਣਨ ਦਾ ਮੌਕਾ ਤਾਂ ਦਿੰਦੇ ਹੀ ਦਿੰਦਾ, ਕਿਤੇ ਨਾ ਕਿਤੇ ਤੁਹਾਡੀਆਂ ਕਿਤੇ ਨਾ ਕਿਤੇ ਨਹੀਂ ਸ਼ਿਓਰ ਫੋਰ ਸ਼ਿਓਰ ਤੁਹਾਡੀ ਜਾਣਕਾਰੀਆਂ ਦੇ ਵਿੱਚ ਵੀ ਵਾਧਾ ਕਰਦਾ ਜੀ। ਬਿਲਕੁਲ ਜੀ, ਇਸ ਸਵਾਲ ਦਾ ਸਹੀ ਉੱਤਰ ਸਾਨੂੰ ਦੇ ਦਿੱਤਾ ਜੀ ਬਿਲੂ ਕੌਰ ਨੇ। ਬਿਲੂ ਜੀ ਤੁਹਾਨੂੰ ਬਹੁਤ ਬਹੁਤ ਬਹੁਤ ਸਾਰੀਆਂ ਮੁਬਾਰਕਾਂ, ਰਾਮਾ ਮੰਡੀ ਤੋਂ ਹੀ ਤੁਸੀਂ ਸਾਡੇ ਨਾਲ ਜੁੜਨ, ਅਤੇ ਰਾਮਾ ਮੰਡੀ ਤੋਂ ਇੱਕ ਨਿਤਿਸ਼ ਜੀ ਦਾ ਵੀ ਉੱਤਰ ਬਿਲਕੁਲ ਸਹੀ ਹੈ, ਮੈਨੂੰ ਲੱਗਦਾ ਜੀ ਨਿਤਿਸ਼ ਅਤੇ ਬਿੱਲੂ ਨੂੰ ਕੋਲੇ ਕੋਲੇ ਹੀ ਬੈਠੇ ਨੇ, ਉੱਤਰ ਉੱਤਰ ਸਹੀ ਭੇਜ ਰਹੇ ਨੇ। ਅਤੇ ਮਨਪ੍ਰੀਤ ਕੌਰ ਬਠਿੰਡਾ ਤੋਂ ਸਾਡੇ ਨਾਲ, ਮਿਸ ਜੀਨੀਅਸ ਅਤੇ ਵਸੀਮ ਅਕਰਮ ਨੇ ਸਹੀ ਉੱਤਰ ਦਿੱਤਾ ਸੀ ਪਹਿਲੇ ਸਵਾਲ ਦਾ, ਡਾਕਟਰ ਭੀਮ ਰਾਓ ਅੰਬੇਦਕਰ ਉਹ ਵੀ ਮਿਸਟਰ ਜੀਨੀਅਸ ਬਣ ਚੁੱਕੇ ਨੇ। ਅਗਲਾ ਸਵਾਲ ਮੈਨੂੰ ਪਤਾ ਮੇਰੇ ਸਰੋਤੇ ਬੜੀ ਬੇਸਬਰੀ ਦੇ ਨਾਲ ਉਡੀਕ ਕਰ ਰਹੇ ਹੋਣਗੇ, ਹੁਣ ਅਗਲਾ ਸਵਾਲ ਆ ਤੁਸੀਂ ਧਿਆਨ ਨਾਲ ਸੁਣ ਲਓ, ਔਰ ਧਿਆਨ ਨਾਲ ਸੁਣਨ ਤੋਂ ਬਾਅਦ ਫਿਰ ਮੈਨੂੰ ਉੱਤਰ ਭੇਜਣਾ। ਤੁਸੀਂ ਫਟਾਫਟ ਇਸਦਾ ਨਾਮ ਲਿਖਣਾ, ਨਾਮ ਲਿਖ ਕੇ ਉੱਤਰ ਦਾ ਨਾਮ ਲਿਖਣਾ, ਅਤੇ ਬਸ ਇਕੱਲਾ ਆਪਣਾ ਨਾਮ ਲਿਖ ਕੇ ਫਟਾਫਟ ਮੈਨੂੰ ਤੁਸੀਂ ਭੇਜ ਦੇਣਾ, ਠੀਕ ਹੈ। ਬੜਾ ਸੌਖਾ ਸਵਾਲ ਹੈ, ਤੁਸੀਂ ਮੈਨੂੰ ਇਹ ਦੱਸਣਾ, ਹੁਣ ਮੈਂ ਕੀ ਪੁੱਛਾਂ ਕੀ ਪੁੱਛਾਂ, ਇੰਨਾ ਸੌਖਾ ਪੁੱਛਾਂ, ਚਲੋ ਇੰਨਾ ਸੌਖਾ ਪੁੱਛਦੀ ਹਾਂ, ਤੁਸੀਂ ਮੈਨੂੰ ਦੱਸੋ ਪੰਜਾਬ ਕੇਸਰੀ ਦੇ ਨਾਮ ਨਾਲ ਕੌਣ ਜਾਣਿਆ ਜਾਂਦਾ ਹੈ, ਪੰਜਾਬ ਕੇਸਰੀ ਦੇ ਨਾਮ ਨਾਲ ਕੌਣ ਜਾਣਿਆ ਜਾਂਦਾ ਹੈ, ਕਿਹੜੇ ਨੇਤਾ ਜਾਣੇ ਜਾਂਦੇ ਨੇ, ਜਲਦੀ ਉਹਨਾਂ ਦਾ ਪੂਰਾ ਨਾਮ ਲਿਖ ਕੇ ਭੇਜ ਦਿਓ।

ਜੀ ਮੈਂ ਤੁਹਾਡੇ ਸੁਪਨੇ ਪੂਰੇ ਕਰਨਾ ਚਾਹੁੰਦੀ ਹਾਂ ਔਰ ਤੁਹਾਨੂੰ ਪ੍ਰੋਗਰਾਮ ਦੇ ਵਿੱਚ ਮਿਸਟਰ ਜਾਂ ਮਿਸ ਜੀਨੀਅਸ ਵੀ ਬਣਾਉਣਾ ਚਾਹੁੰਦੀ ਹਾਂ ਅਤੇ ਇਸ ਕਰਕੇ ਮੈਂ ਸੋਚ ਰਹੀ ਹਾਂ ਕਿ ਗਾਣਾ ਚਾਹੇ ਅਸੀਂ ਥੋੜ੍ਹਾ ਲਗਾ ਦਈਏ ਪਰ ਸਵਾਲਾਂ ਦੇ ਉੱਤਰ ਫਟਾਫਟ ਅਸੀਂ ਜਿਹੜੇ ਸਾਡੇ ਸਰੋਤੇ ਨੇ ਸਾਡੇ ਨਾਲ ਜਿਹੜੇ ਜੁੜ ਰਹੇ ਨੇ ਵਟਸਐਪ ਦੇ ਰਾਹੀਂ 7713-7176 ਦੇ ਰਾਹੀਂ ਉਹਨਾਂ ਨੂੰ ਅਸੀਂ ਜ਼ਰੂਰ ਉੱਤਰ ਸਹੀ ਭੇਜ ਦਈਏ ਅਤੇ ਵਿਨਰ ਦਾ ਨਾਮ ਵੀ ਦੱਸੀਏ, ਜੀਨੀਅਸ ਵੀ ਕੌਣ ਬਣਿਆ ਵੀ ਦੱਸੀਏ। ਹਰਜਿੰਦਰ ਸਿੰਘ ਬਰਾੜ VPO ਜੀਤਾ ਡਿਸਟ੍ਰਿਕਟ ਬਠਿੰਡਾ ਤੋਂ ਸਹੀ ਉੱਤਰ ਭੇਜ ਦਿੱਤਾ ਜੀ, ਲਾਲਾ ਲਾਜਪਤ ਰਾਏ। ਬਿਲਕੁਲ ਸਹੀ ਹੈ ਜੀ, ਲਾਲਾ ਲਾਜਪਤ ਰਾਏ ਜਿਨ੍ਹਾਂ ਨੂੰ ਅਸੀਂ ਪੰਜਾਬ ਕੇਸਰੀ ਦੇ ਨਾਮ ਨਾਲ ਵੀ ਜਾਣਦੇ ਹਾਂ ਅਤੇ ਨਾਲ ਹੀ ਨਾਲ ਸਹੀ ਜਵਾਬ ਦੇ ਵਿੱਚ ਸਾਡੇ ਕੋਲ ਹਰਪਾਲ ਸਿੰਘ ਵੀ ਜੁੜੇ ਨੇ ਕੋਟਕਪੂਰਾ ਤੋਂ, ਤੁਹਾਡਾ ਉੱਤਰ ਬਿਲਕੁਲ ਸਹੀ ਹੈ ਜੀ। ਨਾਲ ਹੀ ਨਾਲ ਸਹੀ ਉੱਤਰ ਦੇ ਵਿੱਚ ਮਨਦੀਪ ਕੌਰ ਅਤੇ ਬਲਜੀਤ ਕੌਰ ਨੇ ਵੀ ਸਾਨੂੰ ਲਾਲਾ ਲਾਜਪਤ ਰਾਏ ਭੇਜ ਦਿੱਤਾ ਜੀ। ਮਨਦੀਪ ਕੌਰ ਐਂਡ ਬਲਜੀਤ ਕੌਰ ਨੇ ਵੀ ਸਾਨੂੰ ਕਿਆ ਬਾਤ ਹੈ ਜੀ, ਅੱਜ ਦਾ ਮੈਨੂੰ ਲੱਗਦਾ ਰਾਮਾ ਮੰਡੀ ਵਾਲੇ ਹੀ ਚੱਕੀ ਘੋੜੇ 'ਚ ਚੱਕੀ ਫਿਰਦੇ ਨੇ ਅਤੇ ਉੱਤਰ ਬਿਲਕੁਲ ਸਹੀ ਭੇਜ ਰਹੇ ਨੇ ਜੀ। ਰਾਮਾ ਮੰਡੀ ਤੋਂ ਬਲਜੀਤ ਅਤੇ ਮਨਦੀਪ ਨੇ ਵੀ ਸਹੀ ਉੱਤਰ ਭੇਜ ਦਿੱਤਾ, ਲੇਕਿਨ ਤੁਸੀਂ ਪ੍ਰੋਗਰਾਮ ਦੇ ਵਿੱਚ ਫਿਰ ਮਿਸਟਰ ਜੀਨੀਅਸ ਤਾਂ ਨਹੀਂ ਨਾ ਬਣੇ, ਕਿਉਂਕਿ ਉਹ ਤਾਂ ਹਰਜਿੰਦਰ ਸਿੰਘ ਬਰਾੜ VPO ਜੀਤਾ ਤੋਂ ਇਸ ਸਵਾਲ ਦਾ ਸਹੀ ਉੱਤਰ ਭੇਜ ਕੇ ਜਲਦੀ ਜਲਦੀ ਬਣ ਗਏ ਨੇ।

ਨਿਰਮਲ ਸੇਮਾ ਨੇ ਵੀ ਸਾਨੂੰ ਨਿਰਮਲ ਨੇ ਸੇਮਾ ਤੋਂ ਸਾਨੂੰ ਸਹੀ ਉੱਤਰ ਭੇਜਿਆ ਜੀ ਲਾਲਾ ਲਾਜਪਤ ਰਾਏ ਐਂਡ ਏਕਮਜੀਤ ਵੀ ਇੱਕ ਵਾਰੀ ਫਿਰ ਜੁੜੇ ਨੇ ਸੰਦੀਪ ਕੌਰ ਵੀ ਸਾਡੇ ਨਾਲ ਇਸੇ ਸਵਾਲ ਦੇ ਲਈ ਸਹੀ ਜੁੜੇ ਨੇ ਅਤੇ ਨਾਲ ਹੀ ਨਾਲ ਸਾਡੇ ਕੋਲ ਧਰਮਸ਼ਾਲਾ ਪਿੰਡ ਕੋਟਲਾ ਤੋਂ ਵੀ ਸਹੀ ਉੱਤਰ ਭੇਜ ਦਿੱਤਾ ਜੀ ਸਾਨੂੰ ਇਸ ਦੇ ਵਿੱਚ ਜਿਹੜਾ ਗੁਰਿੰਦਰ ਅਤੇ ਉਹਨਾਂ ਦੇ ਕਹਿੰਦੇ ਪੂਰੀ ਫੈਮਿਲੀ ਅਸੀਂ ਸੁਣ ਰਹੇ ਹਾਂ ਗੁਰਿੰਦਰ ਸਿੰਘ ਅਤੇ ਨਾਲ ਨੇ ਜੀ ਉਹਨਾਂ ਦੀ ਪੂਰੀ ਫੈਮਿਲੀ ਦੇ ਵਿੱਚ ਅਤੇ ਮਾਤਾ ਜੀ ਵੀ ਉਹਨਾਂ ਦੇ ਸੁਣ ਰਹੇ ਨੇ ਪ੍ਰੋਗਰਾਮ ਦੇ ਵਿੱਚ ਲੇਕਿਨ ਤੁਹਾਡਾ ਉੱਤਰ ਜਿਹੜਾ ਹੈ ਉਹ ਜੀ ਸਕਿੰਟਾਂ ਅਤੇ ਨੈਨੋ ਸਕਿੰਟਾਂ ਦੇ ਵਿੱਚ ਡਿਲੇ ਹੋ ਗਿਆ ਅਤੇ ਸਹੀ ਉੱਤਰ ਜਲਦੀ ਜਲਦੀ ਸਾਨੂੰ ਭੇਜ ਕੇ ਹਰਜਿੰਦਰ ਸਿੰਘ ਬਰਾੜ ਵੀ ਪੀ ਓ ਜੀ ਦਾ ਪ੍ਰੋਗਰਾਮ ਦੇ ਵਿੱਚ ਇਸ ਵਾਰੀ ਮਿਸਟਰ ਜੀਨੀਅਸ ਬਣ ਗਏ ਨੇ ਅਤੇ ਨਾਲ ਹੀ ਨਾਲ ਗੀਤ ਔਰ ਸੰਗੀਤ ਵੀ ਚੱਲ ਰਿਹਾ ਅਤੇ ਅਗਲਾ ਸਵਾਲ ਵੀ ਮੇਰੇ ਸਰੋਤਿਆਂ ਤੋਂ ਮੈਂ ਜ਼ਰੂਰ ਪੁੱਛੂੰਗੀ।

0: पेश है सबका फेवरेट
1: अर्क गुलाब अर्क केवड़ा चंदन तेल एवं खस तेल से निर्मित हर्बल शरबत मौज बहार तन मन को ताजा कर जाए।
2: ਜਿਹਨੇ ਨੂੰ ਅਸੀਂ ਅਗਲਾ ਸਪੋਟ ਸੁਣਨਾ ਹੈ ਅਗਲਾ ਕਮਰਸ਼ੀਅਲ ਬ੍ਰੇਕ ਲੈਣੀ ਹੈ ਉਹਨੇ ਨੂੰ ਤੁਸੀਂ ਮੇਰਾ ਅਗਲਾ ਸਵਾਲ ਸੁਣ ਲਓ ਸੋ ਦੈਟ ਮੈਂ ਚਾਹੁੰਦੀ ਹਾਂ ਇੱਕ ਕੁਐਸਚਨ ਮੈਂ ਹੋਰ ਸਰੋਤਿਆਂ ਦੇ ਨਾਲ ਰਾਬਤਾ ਕਾਇਮ ਕਰ ਲਵਾਂ। ਚੰਦਰਮਾ 'ਤੇ ਕਦਮ ਰੱਖਣ ਵਾਲਾ ਪਹਿਲਾ ਵਿਅਕਤੀ ਕੌਣ ਸੀ? ਸਵਾਲ ਇੱਕ ਵਾਰ ਫਿਰ, ਚੰਦਰਮਾ 'ਤੇ ਕਦਮ ਰੱਖਣ ਵਾਲਾ ਪਹਿਲਾ ਵਿਅਕਤੀ ਕੌਣ ਸੀ? ਉਸਦਾ ਮੈਨੂੰ ਨਾਮ ਦੱਸੋ।
3: ਆਕਾਸ਼ਵਾਣੀ ਬਠਿੰਡਾ ਦੇ ਰੱਬ ਵਰਗੇ ਪਿਆਰੇ ਸਰੋਤਿਓ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਤੁਸੀਂ ਸੁਣੋਗੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ, ਜਿਸ ਦੇ ਤਹਿਤ ਵਿਸ਼ਾ ਹੋਵੇਗਾ ਗਰੀਬੀ ਰੇਖਾ ਹੇਠਲੇ ਬੱਚਿਆਂ ਅਤੇ ਮਹਿਲਾਵਾਂ ਲਈ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ, ਜਿਸ ਦੀ ਜਾਣਕਾਰੀ ਦੇਣ ਲਈ ਸਟੂਡੀਓ ਵਿੱਚ ਮੌਜੂਦ ਹੋਣਗੇ ਤਹਿਸੀਲ ਸੋਸ਼ਲ ਜਸਟਿਸ ਐਂਡ ਇੰਪਾਵਰਮੈਂਟ ਆਫਿਸਰ ਸ਼੍ਰੀਮਤੀ ਸੁਨੀਤਾ ਰਾਣੀ। ਜਿਨ੍ਹਾਂ ਵੀ ਸਰੋਤਿਆਂ ਨੇ ਇਸ ਵਿਸ਼ੇ ਤੇ ਕੋਈ ਵੀ ਜਾਣਕਾਰੀ ਲੈਣੀ ਹੋਵੇ ਤਾਂ ਉਹ ਸਟੂਡੀਓ ਦਾ ਫੋਨ ਨੰਬਰ 0164-2340-331 ਡਾਇਲ ਕਰ ਸਕਦੇ ਨੇ। ਪ੍ਰੋਗਰਾਮ ਦੇ ਨਿਰਮਾਤਾ ਤੇ ਨਿਰਦੇਸ਼ਕ ਬਲਜੀਤ ਸ਼ਰਮਾ। ਤਾਂ ਫਿਰ ਸੁਣਨਾ ਨਾ ਭੁੱਲਣਾ, ਮਿਤੀ 17 ਜੂਨ ਦਿਨ ਬੁੱਧਵਾਰ ਦੁਪਹਿਰ 12:30 ਵਜੇ ਪ੍ਰੋਗਰਾਮ ਘਰ ਪਰਿਵਾਰ ਦੇ ਤਹਿਤ ਸਿਲਸਿਲਾ ਚਾਨਣ ਮੁਨਾਰੇ।
4: ਆਕਾਸ਼ਵਾਣੀ FM ਬਠਿੰਡਾ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਨੌਜਵਾਨ ਸਰੋਤਿਆਂ ਦਾ ਪ੍ਰੋਗਰਾਮ ਯੋਗ ਵਾਣੀ।
2: ਜੀ, ਇਸ ਸਵਾਲ ਦਾ ਸਹੀ ਜਵਾਬ ਹੈ ਜੀ ਨੀਲ ਆਰਮਸਟਰੋਂਗ, ਔਰ ਇਸ ਦਾ ਸਹੀ ਉੱਤਰ ਸਾਨੂੰ ਭੇਜਿਆ ਜੀ ਬਲਜੀਤ ਸਿੰਘ ਨੇ ਪਿੰਡ ਤੇ ਡਾਕਖਾਨਾ ਮੌੜ ਜ਼ਿਲ੍ਹਾ ਫਰੀਦਕੋਟ ਤੋਂ। ਬਿਲਕੁਲ ਸਹੀ ਹੈ ਜੀ ਤੁਹਾਡਾ ਉੱਤਰ, ਔਰ ਤੁਸੀਂ ਪ੍ਰੋਗਰਾਮ ਦੇ ਵਿੱਚ ਮੰਨਦੇ ਹੋ ਜੀ ਮਿਸਟਰ ਜੀਨੀਅਸ। ਇਸ ਦੇ ਨਾਲ ਹੀ ਗੁਰਮੇਲ ਸਿੰਘ ਸਿਰੀਏ ਵਾਲੇ ਨੇ ਵੀ ਸਾਨੂੰ ਸਹੀ ਉੱਤਰ ਭੇਜ ਦਿੱਤਾ ਜੀ, ਬਹੁਤ ਬਹੁਤ ਮੁਬਾਰਕਾਂ ਤੁਹਾਨੂੰ। ਪਵਨ ਸ਼ਰਮਾ ਰਾਮਾ ਮੰਡੀ ਤੋਂ, ਨੀਲ ਆਰਮਸਟਰੋਂਗ ਬਿਲਕੁਲ ਸਹੀ ਹੈ, ਦਿਸ ਇਜ਼ ਯੋਰ ਰਾਈਟ ਆਨਸਰ, ਬਟ ਮਿਸਟਰ ਜੀਨੀਅਸ ਤਾਂ ਤੁਸੀਂ ਨਹੀਂ ਬਣਦੇ, ਕਿਉਂਕਿ ਵੈਸੇ ਤਾਂ ਜਿਨ੍ਹਾਂ ਨੇ ਉੱਤਰ ਦਿੱਤਾ ਸਾਰੇ ਹੀ ਜੀਨੀਅਸ ਨਹੀਂ ਪਰ, ਬਟ ਉਹੀ ਹੈ ਜੀ, ਇਹ ਤਾਂ ਬਸ ਸਮੇਂ ਕੀ ਬਾਤ ਹੈ, ਆਪਕਾ ਜੋ ਉੱਤਰ ਹੈ ਥੋੜ੍ਹਾ ਸਾ ਡਿਲੇ ਹੁਆ। ਔਰ ਨਾਲ ਹੀ ਨਾਲ ਨੀਲ ਆਰਮਸਟਰੋਂਗ ਦੇ ਵਿੱਚ ਸਾਡੇ ਕੋਲ ਹਰਪ੍ਰੀਤ ਰੰਗੀਲਾ ਪੁੱਛੋ ਕਲਾ ਤੋਂ ਜੁੜੇ ਨੇ ਜੀ, ਤੁਹਾਡਾ ਵੀ ਉੱਤਰ ਬਿਲਕੁਲ ਸਹੀ ਹੈ। ਅਤੇ ਏਕਮਜੀਤ ਸਿੰਘ ਇੱਕ ਵਾਰੀ ਫਿਰ ਸਾਡੇ ਨਾਲ ਜੁੜੇ ਨੇ, ਅਤੇ ਏਕਮਜੀਤ ਤੁਹਾਡਾ ਉੱਤਰ ਵੀ ਸਹੀ। ਅਤੇ ਇਸ ਦੇ ਨਾਲ ਹੀ ਸਾਰੇ ਹੀ ਜਿਹੜੇ ਸਾਡੇ ਸਰੋਤੇ ਨੇ ਉਹ ਜੀਨੀਅਸ ਬਣਦੇ ਨੇ ਜਿਨ੍ਹਾਂ ਨੇ ਸਹੀ ਉੱਤਰ ਭੇਜਿਆ। ਡਜ਼ਨਟ ਮੈਟਰ, ਸਕਿੰਟਾਂ ਅਤੇ ਮਿੰਟਾਂ ਦੀ ਕੋਈ ਦੂਰੀ ਨਹੀਂ, ਲੇਕਿਨ ਜੋ ਰਿਵਾਇਤ ਆ ਉਸ ਦੇ ਹਿਸਾਬ ਨਾਲ ਬਸ ਮੈਂ ਪਹਿਲੇ ਜਿਹੜੇ ਜਲਦੀ ਭੇਜਣ ਵਾਲੇ ਹੁੰਦੇ ਨੇ ਉਹਨਾਂ ਦਾ ਨਾਮ ਲੈ ਦਈਦਾ, ਬਾਕੀ ਆਪਾਂ ਸਾਰਿਆਂ ਨੂੰ ਅਸੀਂ ਵਿਨਰ ਹੀ ਹੁੰਦੇ ਨੇ ਜੀ। ਅਤੇ ਪ੍ਰੋਗਰਾਮ ਦੇ ਵਿੱਚ ਬਸ ਇਹੀ ਗੀਤ ਅਤੇ ਗੀਤ ਦੇ ਨਾਲ ਨਾਲ ਅੱਜ ਦਾ ਪ੍ਰੋਗਰਾਮ ਵਿਜੇ ਲਕਸ਼ਮੀ ਨੂੰ ਇੱਥੇ ਖਤਮ ਕਰਨ ਦੀ ਦਿਓ ਇਜਾਜ਼ਤ। ਉਮੀਦ ਕਰਦੀ ਹਾਂ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਗਿਆ। ਖੁਸ਼ਪ੍ਰੀਤ ਸ਼ੇਰਗਿੱਲ ਦਾ ਵਿਸ਼ੇਸ਼ ਧੰਨਵਾਦ, ਟੈਕਨੀਕਲ ਟੀਮ ਦਾ ਧੰਨਵਾਦ, ਅਤੇ ਪ੍ਰੋਗਰਾਮ ਪੈਗਾਮ ਦੇ ਨੇ ਮਾਫ ਕਰਨਾ ਜੀ ਪ੍ਰੋਗਰਾਮ ਯੁਵਾ ਨਿਰਮਾਤਾ ਨਿਰਦੇਸ਼ਕ ਮਨਦੀਪ ਰਜੌਰਾ ਜੀ ਦਾ ਵੀ ਬਹੁਤ ਸਾਰਾ ਧੰਨਵਾਦ।

0: ਤੁਸੀਂ ਸੁਣ ਰਹੇ ਸੀ ਨੌਜਵਾਨ ਸਰੋਤਿਆਂ ਦੇ ਲਈ ਪ੍ਰੋਗਰਾਮ ਯੁਵਾਣੀ ਐਫਐਮ ਬੈਂਡ 101.1 ਮੈਗਾਹਰਟਜ਼ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ 6:59 ਤੇ 40 ਸਕਿੰਟ ਦਾ ਠੀਕ 7 ਵਜੇ ਤੁਸੀਂ ਸੁਣੋਗੇ ਪੰਜਾਬੀ ਵਿਚ ਖ਼ਬਰਾਂ ਦਾ ਬੁਲੇਟਿਨ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੇ ਉਸ ਤੋਂ ਠੀਕ 10 ਮਿੰਟ ਬਾਅਦ ਯਾਨੀ 7:10 ਤੇ ਤੁਸੀਂ ਸੁਣੋਗੇ ਇਕ ਖਾਸ ਪ੍ਰੋਗਰਾਮ ਜੋ ਕਿ ਸਮਰਪਿਤ ਹੋਵੇਗਾ ਕੇਂਦਰ ਸਰਕਾਰ ਦੇ 12 ਸਾਲਾਂ ਦੇ ਕਾਲ ਨੂੰ
1: नमस्कार ए आकाशवाणी है खबरां दे इस बुलेटिन नाल मैं अमन देव पहला चुनवियां खबरां प्रधानमंत्री नरेंद्र मोदी G7 शिखर सम्मेलन में हिस्सा लेने लई फ्रांस के एवियान पहुंच गए ने खेतीबाड़ी ते किसान भलाई मंत्री शिवराज सिंह चौहान ने नवी दिल्ली च एक उच्च पदरी मीटिंग दौरान सौनी रुत 2026 लई देश भर विच कीतियां गईयां तैयारियां दी वेरवे सहित समीक्षा कीती है लोक सभा स्पीकर ओम बिरला ने कहा है कि वख-वख सभ्याचारां ते भूगोलिक स्थितियां दे बावजूद भारत दुनिया दे सब तों वड्डे लोकतंत्र वजों उभरिया है गृह मंत्रालय ने कहा कि हुण तक 23 राज्यां ते केंद्र शासित प्रदेशां विच 2027 दी मर्दमशुमारी दा पहला पड़ा पूरा हो गया है ते समाजिक न्याय ते शक्तिकरण मंत्री डॉ वरिंदर कुमार भड़के नशा मुक्त भारत हफ्ते दा वर्चुअल उद्घाटन करनगे ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ G7 ਸਿਖਰ ਸੰਮੇਲਨ ਵਿਚ ਸ਼ਾਮਲ ਹੋਣ ਲਈ 2 ਦਿਨਾਂ ਦੌਰੇ ਤੇ ਫਰਾਂਸ ਤੇ ਏਵੀਅਨ ਪਹੁੰਚ ਗਏ ਨੇ ਇਹ ਸੰਮੇਲਨ ਕੱਲ੍ਹ ਸ਼ੁਰੂ ਹੋਇਆ ਸੀ ਏਵੀਅਨ ਪਹੁੰਚਣ ਤੇ ਪ੍ਰਧਾਨ ਮੰਤਰੀ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਕਿਹਾ ਕਿ ਉਹ ਵਿਸ਼ਵ ਨੇਤਾਵਾਂ ਨਾਲ ਗੱਲਬਾਤ ਕਰਨ ਅਤੇ ਅਹਿਮ ਅੰਤਰਰਾਸ਼ਟਰੀ ਮੁੱਦਿਆਂ ਤੇ ਵਿਚਾਰ ਵਟਾਂਦਰਾ ਕਰਨ ਲਈ ਉਤਸੁਕ ਨੇ ਉਨ੍ਹਾਂ ਕਿਹਾ ਕਿ ਭਾਰਤ ਇਕ ਵਧੇਰੇ ਟਿਕਾਊ ਅਤੇ ਖੁਸ਼ਹਾਲ ਪ੍ਰਿਥਵੀ ਲਈ ਸਮੂਹਕ ਯਤਨਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਹੈ ਇਸ ਤੋਂ ਪਹਿਲਾਂ ਸ੍ਰੀ ਮੋਦੀ ਏਵੀਅਨ ਜਾਣ ਲਈ ਸਵਿਟਜ਼ਰਲੈਂਡ ਦੇ ਜਨੇਵਾ ਪਹੁੰਚੇ ਹਵਾਈ ਅੱਡੇ ਤੇ ਸਵਿਟਜ਼ਰਲੈਂਡ ਦੇ ਰਾਸ਼ਟਰਪਤੀ ਗਾਏ ਪਾਮੇਲੇਨ ਨੇ ਉਨ੍ਹਾਂ ਦਾ ਸਵਾਗਤ ਕੀਤਾ ਦੋਹਾਂ ਨੇਤਾਵਾਂ ਨੇ ਨਿੱਘੀਆਂ ਸ਼ੁਭਕਾਮਨਾਵਾਂ ਸਾਂਝੀਆਂ ਕੀਤੀਆਂ ਤੇ ਆਪਣੀ ਸਾਂਝੇਦਾਰੀ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧਤਾ ਦੁਹਰਾਈ ਇੱਕ ਸੰਖੇਪ ਗੱਲਬਾਤ ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਜਨੇਵਾ ਤੋਂ ਲਗਭਗ 45 ਕਿਲੋਮੀਟਰ ਦੂਰ ਸਥਿਤ ਏਵੀਅਨ ਲਈ ਰਵਾਨਾ ਹੋਏ ਇਹ G7 ਸੰਮੇਲਨ ਵਿਚ ਪ੍ਰਧਾਨ ਮੰਤਰੀ ਮੋਦੀ ਦੀ ਲਗਾਤਾਰ 7ਵੀਂ ਤੇ ਇਸ ਮੰਚ ਤੇ ਭਾਰਤ ਦੀ 13ਵੀਂ ਭਾਗੀਦਾਰੀ ਹੈ ਸਿਖਰ ਸੰਮੇਲਨ ਵਿਚ ਭਾਰਤ ਦੀ ਨਿਰੰਤਰ ਮੌਜੂਦਗੀ ਮੁੱਖ ਵਿਸ਼ਵ ਚੁਣੌਤੀਆਂ ਨੂੰ ਹੱਲ ਕਰਨ ਅਤੇ ਸ਼ਾਂਤੀ ਸੁਰੱਖਿਆ ਨਿਰੰਤਰ ਵਿਕਾਸ ਅਤੇ ਆਰਥਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ ਅੰਤਰਰਾਸ਼ਟਰੀ ਯਤਨਾਂ ਵਿਚ ਇਸ ਦੀ ਵੱਧਦੀ ਭੂਮਿਕਾ ਨੂੰ ਦਰਸਾਉਂਦੀ ਹੈ ਇਹ ਸਿਖਰ ਸੰਮੇਲਨ ਭਾਰਤ ਲਈ ਹੋਰ ਵੀ ਮਹੱਤਵਪੂਰਨ ਹੈ ਕਿਉਂਕਿ ਸ੍ਰੀ ਮੋਦੀ ਗਲੋਬਲ ਸਾਊਥ ਦੀ ਆਵਾਜ਼ ਤੇ ਚਿੰਤਾਵਾਂ ਨੂੰ ਵਿਸ਼ਵ ਪੱਧਰ ਤੇ ਉਠਾ ਸਕਦੇ ਨੇ ਫਰਾਂਸ ਦੇ ਰਾਸ਼ਟਰਪਤੀ ਮੈਨੂਅਲ ਮੈਕਰੋਂ ਅੱਜ ਸ਼ਾਮ ਨੂੰ ਪ੍ਰਧਾਨ ਮੰਤਰੀ ਮੋਦੀ ਦਾ ਰਸਮੀ ਤੌਰ ਤੇ ਸਵਾਗਤ ਕਰਨਗੇ ਇਸ ਤੋਂ ਬਾਅਦ ਸ੍ਰੀ ਮੋਦੀ ਨਵੀਆਂ ਸਾਂਝੇਦਾਰੀਆਂ ਬਣਾਉਣ ਅਤੇ ਅੰਤਰਰਾਸ਼ਟਰੀ ਇਕਜੁੱਟਤਾ ਦਾ ਪੁਨਰ ਨਿਰਮਾਣ ਵਿਸ਼ੇ ਤੇ ਇਕ ਉੱਚ ਪੱਧਰੀ ਕਾਰਜ ਸੈਸ਼ਨ ਵਿਚ ਹਿੱਸਾ ਲੈਣਗੇ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਬਰਤਾਨਵੀ ਪ੍ਰਧਾਨ ਮੰਤਰੀ ਕੀਰ ਸਟਾਮਰ ਅਤੇ UAE ਦੇ ਰਾਸ਼ਟਰਪਤੀ ਸ਼ੇਖ ਮੁਹੰਮਦ ਬਿਨ ਜ਼ਾਇਦ ਅਲ ਨਹਾਇਨ ਨਾਲ ਦਵੱਲੀਆਂ ਮੀਟਿੰਗਾਂ ਵੀ ਕਰਨਗੇ ਅੱਜ ਰਾਤੀ ਉਹ ਰਾਸ਼ਟਰਪਤੀ ਮੈਕਰਨ ਵੱਲੋਂ ਆਯੋਜਿਤ ਇਕ ਰਾਤਰੀ ਭੋਜ ਵਿਚ ਸ਼ਾਮਲ ਹੋਣਗੇ ਪ੍ਰਧਾਨ ਮੰਤਰੀ ਮੋਦੀ ਦੇ ਦੌਰੇ ਦੌਰਾਨ ਕੱਲ੍ਹ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਉਨ੍ਹਾਂ ਦੀ ਮੁਲਾਕਾਤ ਹੋ ਸਕਦੀ ਹੈ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਨਵੀਂ ਦਿੱਲੀ ਵਿਚ ਉੱਚ ਪੱਧਰੀ ਖੇਤੀਬਾੜੀ ਸਮੀਖਿਆ ਮੀਟਿੰਗ ਵਿਚ ਸੌਣੀ 2026 ਰੁੱਤ ਲਈ ਦੇਸ਼ ਭਰ ਵਿਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ ਹੈ ਖੇਤੀਬਾੜੀ ਮੰਤਰਾਲੇ ਨੇ ਕਿਹਾ ਕਿ ਸੰਭਾਵੀ ਅਲ ਨੀਨੋ ਦੇ ਮੱਦੇਨਜ਼ਰ ਉਨ੍ਹਾਂ ਨੇ ਕਪਾਹ ਦੇ ਉਤਪਾਦਨ ਨੂੰ ਵਧਾਉਣ ਦਾਲਾਂ ਵਿਚ ਆਤਮ ਨਿਰਭਰਤਾ ਹਾਸਲ ਕਰਨ ਅਤੇ ਘੱਟ ਬਾਰਿਸ਼ ਵਾਲੇ ਜ਼ਿਲ੍ਹਿਆਂ ਲਈ ਅਗਾਊਂ ਹੰਗਾਮੀ ਯੋਜਨਾਵਾਂ ਤਿਆਰ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਹੈ ਉਨ੍ਹਾਂ ਨੇ ਸਪਸ਼ਟ ਸੰਦੇਸ਼ ਦਿੱਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਕਰਨਾ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਹੈ ਸ੍ਰੀ ਚੌਹਾਨ ਨੇ ਸਪਸ਼ਟ ਨਿਰਦੇਸ਼ ਦਿੱਤੇ ਨੇ ਕਿ ਘੱਟ ਜਾਂ ਅਸਾਮੀ ਬਾਰਿਸ਼ ਦੀ ਸੰਭਾਵਨਾ ਵਾਲੇ ਜ਼ਿਲ੍ਹਿਆਂ ਨੂੰ ਪਹਿਲਾਂ ਤੋਂ ਪੂਰੀ ਤਰ੍ਹਾਂ ਤਿਆਰ ਕੀਤਾ ਜਾਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਅਜਿਹੇ ਜ਼ਿਲ੍ਹਿਆਂ ਦੀ ਸਪਸ਼ਟ ਤੌਰ ਤੇ ਪਛਾਣ ਕੀਤੀ ਜਾਣੀ ਚਾਹੀਦੀ ਹੈ ਤੇ ਕਿਸੇ ਵੀ ਮੌਸਮ ਨਾਲ ਸੰਬੰਧਿਤ ਚੁਣੌਤੀਆਂ ਦੀ ਹਾਲਤ ਵਿਚ ਕਿਸਾਨਾਂ ਨੂੰ ਤੁਰੰਤ ਵਿਕਲਪ ਸਲਾਹ ਅਤੇ ਸਹਾਇਤਾ ਪ੍ਰਦਾਨ ਕਰਨ ਲਈ ਰਾਜ ਸਰਕਾਰਾਂ ਨਾਲ ਤਾਲਮੇਲ ਕਰਕੇ ਫਸਲ ਵਿਸ਼ੇਸ਼ ਹੰਗਾਮੀ ਯੋਜਨਾਵਾਂ ਤਿਆਰ ਕੀਤੀਆਂ ਜਾਣੀਆਂ ਚਾਹੀਦੀਆਂ ਨੇ ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਦੁਨੀਆਂ ਦੇ ਸਭ ਤੋਂ ਵੱਡੀ ਆਬਾਦੀ ਵਾਲਾ ਭਾਰਤ ਵੱਧਦੀ ਜਨਤਕ ਭਾਗੀਦਾਰੀ ਕਾਰਨ ਆਜ਼ਾਦੀ ਤੋਂ ਬਾਅਦ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ ਨਵੀਂ ਦਿੱਲੀ ਵਿਚ ਵਿਕਸਿਤ ਭਾਰਤ ਯੁਵਾ ਸੰਵਾਦ 2026 ਵਿਚ ਹਿੱਸਾ ਲੈਣ ਵਾਲਿਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਬਿਰਲਾ ਨੇ ਕਿਹਾ ਕਿ ਲੋਕਤੰਤਰ ਦੇਸ਼ ਦੇ ਕਾਰਜ ਸਭਿਆਚਾਰ ਅਤੇ ਵਿਚਾਰ ਪ੍ਰਕਿਰਿਆ ਦਾ ਇਕ ਅਨਿੱਖੜਵਾਂ ਅੰਗ ਬਣਿਆ ਹੋਇਆ ਹੈ
2: कैसे हम विकसित भारत के संकल्प को पूरा कर सकते हैं इसके लिए युवा संसद के माध्यम से

0: ਸੋਨੀ ਰੁੱਤ 2026 ਲਈ ਦੇਸ਼ ਭਰ ਵਿੱਚ ਕੀਤੀਆਂ ਗਈਆਂ ਤਿਆਰੀਆਂ ਦੀ ਵੇਰਵੇ ਸਹਿਤ ਸਮੀਖਿਆ ਕੀਤੀ ਹੈ। ਲੋਕ ਸਭਾ ਦੇ ਸਪੀਕਰ ਓਮ ਬਿਰਲਾ ਨੇ ਕਿਹਾ ਕਿ ਵੱਖ ਵੱਖ ਸੱਭਿਆਚਾਰਾਂ ਅਤੇ ਭੂਗੋਲਿਕ ਸਥਿਤੀਆਂ ਦੇ ਬਾਵਜੂਦ ਭਾਰਤ ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਵਜੋਂ ਉਭਰਿਆ ਹੈ। ਗ੍ਰਹਿ ਮੰਤਰਾਲੇ ਨੇ ਕਿਹਾ ਕਿ ਹੁਣ ਤੱਕ 23 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 2027 ਦੀ ਮਰਦਮਸ਼ੁਮਾਰੀ ਦਾ ਪਹਿਲਾ ਪੜਾਅ ਪੂਰਾ ਹੋ ਗਿਆ ਹੈ। ਇਸ ਦੇ ਨਾਲ ਹੀ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਹੁਣ ਤੁਸੀਂ ਅਗਲਾ ਪ੍ਰੋਗਰਾਮ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ।
2: ਯੇ ਆਕਾਸ਼ਵਾਣੀ ਹੈ। 12 ਸਾਲ ਵਿਸ਼ਵਾਸ ਕੇ, ਵਿਕਾਸ ਕੇ, ਜਨ ਕਲਿਆਣ ਕੇ ਵਿਸ਼ੇਸ਼ ਸ਼ਿੰਖਲਾ ਕੇ ਅੰਤਰਗਤ ਆਜ ਸੁਣੀਏ ਕੇਂਦਰੀ ਪਰਿਆਵਰਣ ਵਨ ਔਰ ਜਲਵਾਯੂ ਪਰਿਵਰਤਨ ਮੰਤਰੀ ਭੂਪੇਂਦਰ ਯਾਦਵ ਕੇ ਸਾਥ ਵਿਸ਼ੇਸ਼ ਸਾਕਸ਼ਾਤਕਾਰ। ਸਾਕਸ਼ਾਤਕਾਰ ਕਰ ਰਹੀ ਹੈ ਅਨੁਭਾ ਰੋਹਤਗੀ।
3: ਨਮਸਕਾਰ। ਵਰਸ਼ 2014 ਮੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਪਹਿਲੀ ਬਾਰ ਦੇਸ਼ ਕੇ ਨੇਤ੍ਰਤਵ ਕੀ ਜਿੰਮੇਦਾਰੀ ਸੰਭਾਲੀ ਥੀ। ਤਬ ਸੇ ਅਬ ਤੱਕ ਇਨ 12 ਸਾਲੋਂ ਮੇ ਭਾਰਤ ਮੇ ਕਈ ਬੜੇ ਬਦਲਾਵ ਹੋਏ ਹੈ ਔਰ ਹਰ ਕ੍਷ੇਤਰ ਮੇ ਅਨਗਿਨਤ ਉਪਲਬਧੀਆਂ ਹਾਸਿਲ ਕੀ ਗਈ ਹੈ। ਆਕਾਸ਼ਵਾਣੀ ਕੀ ਇਸ ਵਿਸ਼ੇਸ਼ ਸ਼ਿੰਖਲਾ 12 ਸਾਲ ਵਿਸ਼ਵਾਸ ਕੇ ਜਨ ਕਲਿਆਣ ਕੇ ਮੇ ਆਜ ਹਮ ਪਰਿਆਵਰਣ ਕੇ ਕ੍਷ੇਤਰ ਮੇ ਹੋਈ ਉਪਲਬਧੀਓ ਕੇ ਬਾਰੇ ਮੇ ਬਾਤ ਕਰ ਰਹੇ ਹੈ ਔਰ ਯੇ ਹਮਾਰਾ ਸੌਭਾਗਯ ਹੈ ਕਿ ਇਸ ਚਰਚਾ ਮੇ ਹਮਾਰੇ ਸਾਥ ਸ਼ਾਮਿਲ ਹੈ ਕੇਂਦਰੀ ਪਰਿਆਵਰਣ ਵਨ ਏਵਮ ਜਲਵਾਯੂ ਪਰਿਵਰਤਨ ਮੰਤਰੀ ਸ਼੍ਰੀ ਭੂਪੇਂਦਰ ਯਾਦਵ। ਮੰਤਰੀ ਜੀ, ਕਾਰਜਕ੍ਰਮ ਮੇ ਆਪਕਾ ਸਵਾਗਤ ਹੈ।
4: ਧੰਨਵਾਦ।
3: ਭੂਪੇਂਦਰ ਜੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ ਕੇ ਨੇਤ੍ਰਤਵ ਮੇ ਕੇਂਦਰ ਸਰਕਾਰ ਨੇ ਹਾਲ ਹੀ ਮੇ 12 ਵਰਸ਼ ਪੂਰੇ ਕੀਏ ਹੈ। ਇਸ ਪੂਰੀ ਯਾਤਰਾ ਮੇ ਇਨ 12 ਸਾਲੋਂ ਮੇ ਆਪ ਕਿਨ ਬਦਲਾਵੋ ਕੋ ਸਬਸੇ ਜ਼ਿਆਦਾ ਪਰਿਵਰਤਨਕਾਰੀ ਮਾਨਤੇ ਹੈ ਜਿਨ੍ਹੋਂਨੇ ਭਾਰਤ ਮੇ ਗੁੱਡ ਗਵਰਨੈਂਸ ਕੀ ਇੱਕ ਨਈ ਪਰਿਭਾਸ਼ਾ ਗੜ੍ਹੀ ਹੈ।
4: ਆਪਨੇ ਜੋ ਸ਼ੁਰੂਆਤ ਮੇ ਦੋ ਸ਼ਬਦ ਕਹੇ ਥੇ
3: ਜੀ,
4: ਵਿਸ਼ਵਾਸ ਔਰ ਜਨ ਕਲਿਆਣ
3: ਜੀ,
4: ਮੁਝੇ ਲਗਤਾ ਹੈ 12 ਸਾਲ ਕੀ ਕਹਾਣੀ ਵਿਸ਼ਵਾਸ ਔਰ ਜਨ ਕਲਿਆਣ ਕੀ ਹੈ। ਵਿਸ਼ਵਾਸ ਇਸ ਬਾਤ ਕਾ ਕਿ ਸਰਕਾਰ ਉੱਪਰ ਸੇ ਜੋ 100 ਰੁਪਏ ਭੇਜੇਗੀ ਉਹ ਜਨਧਨ ਖਾਤੇ ਮੇ ਪੂਰਾ 100 ਰੁਪਿਆ ਜਾਏਗਾ। ਇਹ ਪਹਿਲੀ ਵਾਰ ਹੋਇਆ ਹੈ, ਵਰਨਾ ਖੁਦ ਦੇਸ਼ ਕੇ ਪ੍ਰਧਾਨ ਮੰਤਰੀ ਕਹਾ ਕਰਤੇ ਥੇ ਕਿ ਹਮ 100 ਰੁਪਿਆ ਭੇਜਤੇ 85 ਰੁਪਿਆ ਗਾਇਬ ਹੋ ਜਾਤਾ ਹੈ। ਵਿਸ਼ਵਾਸ ਇਸ ਬਾਤ ਕਾ ਕਿ ਸਰਕਾਰ ਜਿਸ ਪ੍ਰੋਜੈਕਟ ਕਾ ਸ਼ਿਲਾਨਿਆਸ ਕਰੇਗੀ ਉਸਕਾ ਉਦਘਾਟਨ ਵੀ ਯਹੀ ਸਰਕਾਰ ਕਰੇਗੀ। 12 ਸਾਲ ਪਹਿਲੇ ਜਬ ਪ੍ਰਧਾਨ ਮੰਤਰੀ ਜੀ ਆਏ ਔਰ ਉਨ੍ਹੋਂਨੇ ਇੱਕ ਪ੍ਰਗਤੀ ਨਾਮ ਕਾ ਕਾਰਜ ਸ਼ੁਰੂ ਕੀਆ ਤੋ ਕਈ ਕਈ ਸੌ ਸਮੇਂ ਸੇ ਪੜੇ ਹੋਏ ਪ੍ਰੋਜੈਕਟ ਨਹੀਂ ਪੂਰੇ ਹੋਏ
3: ਜੀ।
4: ਮੱਧ ਪ੍ਰਦੇਸ਼ ਬੁੰਦੇਲਖੰਡ ਮੇ ਕੇਨ ਬੇਤਵਾ ਪ੍ਰਧਾਨ ਮੰਤਰੀ ਜੀ ਕੇ ਸਮੇਂ ਮੇ ਪੂਰਾ ਹੁਆ। ਰਾਜਸਥਾਨ ਮੇ ERCP ਪ੍ਰਧਾਨ ਮੰਤਰੀ ਜੀ ਕੇ ਸਮੇਂ ਮੇ ਪ੍ਰਾਰੰਭ ਹੁਆ। ਯਾ ਆਪਕੇ ਉੱਪਰ ਪੁਲ ਬਣਾਨੇ ਕਾ ਵਿਸ਼ੇ ਹੋ ਯਾ ਗੁਹਾਟੀ ਕੇ ਪੁਲ ਬਣਾਨੇ ਕਾ ਵਿਸ਼ੇ ਹੋ ਤੋ ਦੂਸਰਾ ਵਿਸ਼ਵਾਸ ਕਿ ਸਰਕਾਰ ਜਿਸਕਾ ਉਦਘਾਟਨ ਕਰੇਗੀ ਉਸਕੋ ਜਨਤਾ ਕੋ ਸਮਰਪਿਤ ਵੀ ਕਰੇਗੀ। ਤੀਸਰਾ ਜੋ ਲੋਗੋ ਕਾ ਵਿਸ਼ਵਾਸ ਹੈ ਕਿ ਭਾਰਤ ਕਾ ਆਤਮ ਸਨਮਾਨ ਔਰ ਗੌਰਵ ਦੁਨੀਆ ਮੇ ਬੜਾ ਹੈ। ਫਿਰ ਐਸਾ ਜਬ ਅੱਛਾ ਸਮੇਂ ਹੋਤਾ ਹੈ ਤੋ ਆਪਕੀ ਪਰੀਕਸ਼ਾ ਵੀ ਲੀ ਜਾਤੀ ਹੈ।
3: ਬਿਲਕੁਲ।
4: ਤੋ ਦੁਨੀਆ ਮੇ ਜਬ ਕੋਰੋਨਾ ਕੀ ਮਹਾਮਾਰੀ ਕਾ ਸੰਕਟ ਆਇਆ ਤੋ ਇਸ ਬਾਤ ਕਾ ਵਿਸ਼ਵਾਸ ਕਿ ਹਮ ਆਪਣੀ ਦਵਾਈ ਵੀ ਖੁਦ ਢੂੰਡ ਸਕਤੇ ਹੈ ਔਰ ਆਪਣਾ ਰਾਸਤਾ ਵੀ ਖੁਦ ਤੈਅ ਕਰ ਸਕਤੇ ਹੈ। ਫਿਰ ਭਾਰਤ ਕੀ ਅਰਥਵਿਵਸਥਾ ਦੁਨੀਆ ਕੀ ਪਾਂਚਵੀਂ ਬੜੀ ਅਰਥਵਿਵਸਥਾ ਬਣੀ ਤੋ ਇਸ ਬਾਤ ਕਾ ਵਿਸ਼ਵਾਸ ਕਿ ਹਮ ਜਿਸ ਰਾਸਤੇ ਪੇ ਚਲੇ ਹੈ ਵਹ ਰਾਸਤਾ ਵਿਕਸਿਤ ਭਾਰਤ ਕੀ ਔਰ ਜਾ ਰਹਾ ਹੈ। ਔਰ ਦੂਸਰਾ ਜੋ ਸ਼ਬਦ ਆਪਣੇ ਕਲਿਆਣ ਕਹਾ ਤਾ, ਕਲਿਆਣ
3: ਜੀ,
4: ਗਰੀਬ ਕਲਿਆਣ। 25 ਕਰੋੜ ਸੇ ਜ਼ਿਆਦਾ ਲੋਗੋ ਕੋ ਗਰੀਬੀ ਕੇ ਖਾਤੇ ਸੇ ਨਿਕਾਲਾ, 80 ਕਰੋੜ ਲੋਗੋ ਕੋ ਸਮੇ ਪੇ ਰਾਸ਼ਨ ਪਹੁੰਚਾਨੇ ਕਾ ਕਾਮ ਕੀਆ, ਕਿਸਾਨੋ ਕੋ ਸਮਾਨ ਨਿਧੀ ਦੇਨੇ ਕਾ ਕਾਮ ਕੀਆ। ਔਰ ਕਲਿਆਣ ਕੇ ਇਸ ਕਾਰਯ ਮੇ ਜੋ ਕਭੀ ਲੋਹੀਆ ਜੀ 60 ਕੇ ਦਸ਼ਕ ਮੇ ਕਹਾ ਕਰਤੇ ਥੇ ਕਿ ਪਾਣੀ ਔਰ ਪਖਾਨਾ ਯੇ ਭਾਰਤ ਕੇ ਮਹਿਲਾਓ ਕੀ ਇਤਨੀ ਬੜੀ ਤ੍ਰਾਸਦੀ ਰਹੀ ਹੈ ਕਿ ਉਨਕੋ ਮੀਲੋ ਦੂਰ ਸੇ ਪਾਣੀ ਲਾਨਾ ਪੜਤਾ ਹੈ ਔਰ ਆਪਣੀ ਇੱਜ਼ਤ ਕੋ ਬਚਾਨੇ ਕੇ ਲੀਏ ਆਪਣੀ ਨੈਚੁਰਲ ਕ੍ਰਿਆ ਕੋ ਰੋਕਣਾ ਪੜਤਾ ਹੈ। ਘਰ ਘਰ ਸ਼ੌਚਾਲਿਆ ਬਣਾਨੇ ਜੈਸਾ ਛੋਟਾ ਲੇਕਿਨ ਇੱਕ ਲੰਬਾ ਕਾਰਯ ਔਰ ਜਲ ਜੀਵਨ ਮਿਸ਼ਨ ਕੋ ਪਹੁੰਚਾਨਾ। ਔਰ ਇਸ ਲਈ ਵਿਸ਼ਵਾਸ ਔਰ ਜਨ ਕਲਿਆਣ ਯੇ 12 ਸਾਲ ਮੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕੇ ਨੇਤ੍ਰਤਵ ਔਰ ਸਫਲਤਾ ਕੋ ਬਦਾਨਾ ਹੈ।
3: ਭੂਪੇਂਦਰ ਜੀ, ਜਲਵਾਯੂ ਸੰਰਕਸ਼ਣ ਕੇ ਪ੍ਰਯਾਸ ਕੇ ਖੇਤਰ ਮੇ ਭਾਰਤ ਇੱਕ ਬਹੁਤ ਬੜੀ ਵੈਸ਼ਵਿਕ ਆਵਾਜ਼ ਬਣਕਰ ਉਭਰਾ ਹੈ। ਪ੍ਰਧਾਨ ਮੰਤਰੀ ਮੋਦੀ ਖੁਦ ਵੀ ਇਸਕੇ ਬਹੁਤ ਬੜੇ ਪਕਸ਼ਧਰ ਹੈ ਤੋ ਆਪਕੇ ਮੁਤਾਬਿਕ ਭਾਰਤ ਨੇ ਵਿਕਾਸ ਕੀ ਆਪਣੀ ਜ਼ਰੂਰਤੋਂ ਔਰ ਪਰਿਆਵਰਣ ਕੇ ਪ੍ਰਤੀ ਆਪਣੀ ਜ਼ਿੰਮੇਦਾਰੀ ਕੇ ਬੀਚ ਸੰਤੁਲਨ ਕੈਸੇ ਬਣਾਇਆ ਹੈ?
4: ਵਿਸ਼ਾ ਯੇ ਉੱਠਤਾ ਹੈ ਕਿ ਹਮ ਵੈਸ਼ਵਿਕ ਆਵਾਜ਼ ਕਿਸਕੀ ਬਨੇ। ਹਮ ਵੈਸ਼ਵਿਕ ਆਵਾਜ਼ ਗਲੋਬਲ ਸਾਊਥ ਕੀ ਬਨੇ
3: ਜੀ।
4: ਤੋ ਜਲਵਾਯੂ ਪਰਿਵਰਤਨ ਕੇ ਸੰਕਟ ਕੀ ਅਸਮਾਨਤਾ ਔਰ ਅਸੰਤੁਲਨ ਕਿਆ ਹੈ? ਜਲਵਾਯੂ ਪਰਿਵਰਤਨ ਸੰਕਟ ਕੀ ਅਸਮਾਨਤਾ ਯੇ ਹੈ ਕਿ ਜੋ ਵਿਕਸਿਤ ਦੇਸ਼ ਹੈ ਉਨ੍ਹੋਂਨੇ ਆਪਣੇ ਸਪੇਸ ਸੇ ਜ਼ਿਆਦਾ ਧਰਤੀ ਕਾ ਕਾਰਬਨ ਸਪੇਸ ਘੇਰਾ ਹੁਆ ਹੈ ਔਰ ਆਜ ਅਗਰ ਵੋ ਪਰਿਆਵਰਣੀਏ ਵਿਸ਼ਿਓ ਮੇ ਵਿਕਾਸਸ਼ੀਲ ਦੇਸ਼ੋ ਕੋ ਕੁਛ ਨਿਰਦੇਸ਼

ਹੁਣੇ ਤੁਸੀਂ ਸੁਣ ਰਹੇ ਸੀ ਕੇਂਦਰ ਸਰਕਾਰ ਦੇ 12 ਸਾਲਾਂ ਨੂੰ ਸਮਰਪਿਤ ਇੱਕ ਵਿਸ਼ੇਸ਼ ਪ੍ਰੋਗਰਾਮ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ FM ਬੈਂਡ 101.1 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਔਨ AIR ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ FM ਬਠਿੰਡਾ ਦੇ ਪ੍ਰਸਾਰਣ। ਸਟੂਡੀਓ ਦੀ ਘੜੀ ਤੇ ਸਮਾਂ ਸ਼ਾਮ ਦੇ 7:42 ਦਾ। ਆਓ ਹੁਣ ਸੁਣ ਲੈਂਦੇ ਹਾਂ ਸਾਡਾ ਅਗਲਾ ਪ੍ਰੋਗਰਾਮ ਸ਼ਾਮ ਸੁਹਾਨੀ।

0: ਸਤਿ ਸ੍ਰੀ ਅਕਾਲ ਦੋਸਤੋ, ਮੈਂ ਹਾਂ ਹਰਜੀਤ ਹਰਮਨ ਤੇ ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ ਤੇ ਸਰੋਤਿਆਂ ਦੀ ਜ਼ੁਬਾਨ ਆਕਾਸ਼ਵਾਣੀ FM ਬਠਿੰਡਾ FM ਬੈਂਡ 101.1 ਮੈਗਾਹਰਟਸ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਦੇ ਸਮਾਂ 7:57:30 ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ। ਜੀ ਬੇਨਤੀ ਆ, ਰੇਡੀਓ ਬੰਦ ਕਰ ਦਿਓ ਜੀ ਜੀ, ਕਿਉਂਕਿ ਰੇਡੀਓ ਜੋ ਤੁਸੀਂ ਚਲਾ ਕੇ ਸਾਡੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹੋ ਨਾ, ਤੁਹਾਡੀ ਆਵਾਜ਼ ਵੀ ਨਹੀਂ ਸੁਣਦੀ ਸਾਨੂੰ ਤੇ ਉਹ ਫਿਰ ਦਿੱਕਤ ਆਉਂਦੀ ਹੈ ਜੀ। ਬਾਈ ਜੀ, ਕੀ ਨਾਮ ਹੈ ਤੁਹਾਡਾ, ਸਰੋਤਿਆਂ ਦੇ ਨਾਲ ਆਪਣਾ ਨਾਮ ਸਾਂਝਾ ਕਰ ਦਿਓ ਤੇ ਕਿੱਥੋਂ ਬੋਲਦੇ ਹੋ?
2: ਮੈਂ ਹਰਦੀਪ ਸਿੰਘ ਡੇਲਰ ਮਾਟਰ ਪਿੰਡ ਜੌਨ ਜ਼ਿਲ੍ਹਾ ਬਠਿੰਡਾ ਤੋਂ ਬੋਲਦਾ ਜੀ।
1: ਜੀ ਹਰਦੀਪ ਬਾਈ ਜੀ, ਗੀਤ ਦੱਸ ਦਿਓ ਕਿਹਨਾਂ ਦੀ ਆਵਾਜ਼ ਚ ਸੁਣਨਾ ਜੀ?
2: ਬਲਕਾਰ ਸਿੱਧੂ ਦੀ ਆਵਾਜ਼ ਸੁਣਨਾ ਜੀ। ਗੀਤ ਤੋਂ ਦੋ ਗੱਲਾਂ ਕਰੀਏ
1: ਜੀ। ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਬਾਈ ਜੀ ਧੰਨਵਾਦ ਤੁਹਾਡਾ।
2: ਥੈਂਕ ਯੂ ਜੀ, ਧੰਨਵਾਦ।

0: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 8:02 ਤੇ 17 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ।
1: ਹੈਲੋ, ਸਤਿ ਸ਼੍ਰੀ ਅਕਾਲ
0: ਜੀ। ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਦੱਸ ਦਿਓ ਜੀ।
1: ਧਰਮਵੀਰ ਬੋਲ ਰਿਹਾ, ਮੰਡੇੜਾ ਵਾਲੀ ਸੀ
0: ਜੀ। ਧਰਮਵੀਰ ਬਾਈ ਜੀ, ਗੀਤ ਦੱਸ ਦਿਓ ਜੀ, ਕਿੰਨਾ ਦੀ ਆਵਾਜ਼ ਚ ਸੁਣਨਾ ਹੈ?
1: ਹੰਸ ਰਾਜ ਹੰਸੀ
0: ਜੀ। ਜ਼ਰੂਰ ਸੁਣਾਵਾਂਗੇ ਬਾਈ ਜੀ, ਪ੍ਰੋਗਰਾਮ ਚ ਸ਼ਾਮਿਲ ਹੋਣ ਲਈ ਧੰਨਵਾਦ ਤੁਹਾਡਾ।
1: ਧੰਨਵਾਦ।

0: ਜੀ ਸਰੋਤਿਓ ਸਟੂਡੀਓ ਦੀ ਘੜੀ ਦੇ ਸਮਾਂ 8:08 ਤੇ 20 ਸਕਿੰਟ ਦਾ ਤੇ ਇੱਕ ਹੋਰ ਸਰੋਤਾ ਸਾਡੇ ਨਾਲ ਫੋਨ ਲਾਈਨ ਤੇ ਜੁੜ ਗਏ ਨੇ। ਬਹੁਤ ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਸ਼ਾਮ ਸੁਹਾਨੀ ਚ।
1: ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
0: ਜੀ ਸਤਿ ਸ਼੍ਰੀ ਅਕਾਲ ਬਾਈ ਜੀ, ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰ ਦਿਓ।
1: ਮੈਂ ਮਲਕੀਤ ਸਿੰਘ ਘੜਿਆਣਾ ਜੀ, ਆ ਰਹੀ ਹੈ ਨਵੀਂ ਵਸਤੀ ਬਠਿੰਡੇ ਦਾ ਬੋਲਦਾ, ਮੇਰਾ ਪਿੰਡ ਹੈ ਘੜਿਆਣਾ ਜੀ।
0: ਜੀ ਤੇ ਗੀਤ ਦੱਸ ਦਿਓ ਬਾਈ ਜੀ, ਅੱਜ ਕਿਹੜਾ ਸੁਣਨਾ ਹੈ?
1: ਹਾਂਜੀ ਮੈਂ ਕੇਦੀਪ ਤੇ ਜਗਮੋਹਨ ਕੌਰ ਦਾ ਸੁਣਾ ਦੇ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ।
0: ਜੀ ਤੁਹਾਡਾ ਵੀ ਧੰਨਵਾਦ ਬਾਈ ਜੀ, ਗੀਤ ਆ ਗਿਆ ਤੁਹਾਡੇ ਲਈ।
1: ਹਾਂਜੀ ਹਾਂਜੀ, ਚੰਗਾ ਸ਼ੁਕਰੀਆ ਜੀ ਭਾਈ
0: ਜੀ।
2: ਕਣਕਾਂ ਹਰੀਆਂ ਪੈਲੀਆਂ, ਹਰੀਆਂ ਕਣਕਾਂ ਹਰੀਆਂ ਪੈਲੀਆਂ, ਵਿੱਚ ਸਰੋਂ ਦਾ ਫੁੱਲ ਤੁੜੇ ਮੈਂ ਫਿਰਦਾ ਵਿਕਣੂ, ਮੈਨੂੰ ਲੈ ਲੈ ਮੈਨੂੰ ਲੈ ਲੈ ਮੁੱਲ ਤੁੜੇ ਮੈਂ ਫਿਰਦਾ ਵਿਕਣੂ, ਮੈਨੂੰ ਲੈ ਲੈ ਮੁੱਲ ਤੁੜੇ ਮੈਂ ਫਿਰਦਾ ਵਿਕਣੂ।
3: ਹਰੀਆਂ ਕਣਕਾਂ ਹਰੀਆਂ ਪੈਲੀਆਂ, ਹਰੀਆਂ ਕਣਕਾਂ ਹਰੀਆਂ ਪੈਲੀਆਂ, ਵਿੱਚ ਦੀ ਲੰਘਦੀ ਗੰਦੀ ਵੇ ਤੇਰੇ ਗਾਹਕ ਬਥੇਰੇ, ਜਾਮੋਆਂ ਦੀ ਮੰਡੀ

ਦੇਖੀ ਕਿਧਰੇ ਪਾਣਾ ਬੈਠੀ ਬੂਚੜ ਜਾ ਜੱਟ ਪੱਲੇ ਨੀ ਵੇਖੀ ਕਿਧਰੇ ਪਾਣਾ ਬੈਠੀ ਬੂਚੜ ਜਾ ਜੱਟ ਪੱਲੇ ਸੌ ਸੁੱਖਾਂ ਦੇ ਪੁੱਤ ਬੁੜੀ ਤੇ ਅਸੀਂ ਹਾਂ ਕੱਲੇ ਕੱਲੇ ਬੀਤਿਆ ਬੇੜਾ ਹੱਥ ਨੀ ਆਉਣਾ ਨੀ ਮੇਰੀ ਹਾਨਣੇ ਬੀਤਿਆ ਬੇੜਾ ਹੱਥ ਨੀ ਆਉਣਾ ਨਾ ਕਰ ਐਡੀ ਭੁੱਲ ਕੁੜੇ ਮੈਂ ਫਿਰਦਾ ਵੇਖਣ ਨੂੰ ਮੈਨੂੰ ਲੈ ਲੈ ਮੈਨੂੰ ਲੈ ਲੈ ਮੁੱਲ ਕੁੜੇ ਮੈਂ ਫਿਰਦਾ।

0: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਰੋਸ਼ਨ ਪ੍ਰਿੰਸ। ਤੁਸੀਂ ਸੁਣ ਰਹੇ ਹੋ ਮਾਲਵੇ ਦੀ ਸ਼ਾਨ, ਸਰੋਤਿਆਂ ਦੀ ਜ਼ੁਬਾਨ, ਆਕਾਸ਼ਵਾਣੀ ਐਫ ਐਮ ਬਠਿੰਡਾ, ਐਫ ਐਮ ਬੈਂਡ 101.1 ਮੈਗਾਹਰਟਜ਼ ਤੇ।
1: ਜੀ ਸਰੋਤਿਓ, ਸਟੂਡੀਓ ਦੀ ਘੜੀ ਤੇ ਸਮਾਂ 8:12 ਦਾ ਤੇ ਇੱਕ ਪ੍ਰੋਗਰਾਮ ਦੇ ਵਿੱਚ ਆਖਰੀ ਸਰੋਤਾ ਸਾਡੇ ਨਾਲ ਜੁੜ ਗਏ ਨੇ ਜੀ। ਬਹੁਤ ਬਹੁਤ ਸਵਾਗਤ ਪ੍ਰੋਗਰਾਮ ਸ਼ਾਮ ਸੁਹਾਨੀ ਚ। ਹੈਲੋ।
2: ਹੈਲੋ
1: ਜੀ, ਸਵਾਗਤ ਹੈ ਬਾਈ ਜੀ। ਆਪਣਾ ਨਾਮ ਸਰੋਤਿਆਂ ਦੇ ਨਾਲ ਸਾਂਝਾ ਕਰਦੇ ਹੋ ਤੇ ਕਿੱਥੋਂ ਬੋਲਦੇ ਹੋ?
2: ਪਿੰਡ ਮੱਲੇ ਤੋਂ ਬੋਲਦਾ ਤੇਜਾ ਸਿੰਘ ਭੰਗੂ
1: ਜੀ। ਤੇਜਾ ਬਾਈ ਜੀ, ਗੀਤ ਕਿਹਨਾਂ ਦੀ ਆਵਾਜ਼ ਚ ਸੁਣਨਾ ਜੀ?
2: ਇਸ ਕਿੰਗ ਦਾ ਸੁਣਾ ਦਿਓ ਜੀ।
1: ਜੀ ਜ਼ਰੂਰ ਸੁਣਾਵਾਂਗੇ। ਪ੍ਰੋਗਰਾਮ ਚ ਸ਼ਾਮਿਲ ਹੋਣ ਲਈ, ਆਖਰੀ ਸਰੋਤਾ ਬਣਨ ਲਈ ਧੰਨਵਾਦ ਤੁਹਾਡਾ।
2: ਦੋ ਨਾਂ ਲੈਣੇ ਆ ਜੀ
1: ਜਲਦੀ।
2: ਕਾਕਾ ਸਿੰਘ ਆ ਜੀ, ਟੇਪਾਂ ਵਾਲਾ ਰੇਡੀਆ ਵਾਲਾ ਰਿਪੇਅਰ ਕਰਦਾ ਜੀ ਬਾਜੇ ਖਾਨੇ ਤੋਂ।
1: ਚਲੋ ਧੰਨਵਾਦ ਬਾਈ ਜੀ ਉਹਨਾਂ ਸਾਰਿਆਂ ਦਾ ਵੀ।
2: ਬਸ ਠੀਕ ਆ ਜੀ।

ਜੀ ਸਰੋਤਿਓ, ਅੱਜ ਤੁਹਾਡੇ ਨਾਲ ਸਾਂਝਾ ਕਰਨਾ ਚਾਹਾਂਗੇ ਕਿ ਬਈ ਅੱਜ ਕੌਣ ਕੌਣ ਸਰੋਤੇ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਜੁੜੇ ਸੀ। ਹਰਬੰਸ ਸਿੰਘ ਜੀ ਜੁੜੇ ਸੀ ਢੱਡੇ ਤੋਂ, ਜਰਨੈਲ ਸਿੰਘ ਜੁੜੇ ਸੀ ਮਾਹੀ ਨੰਗਲ ਤੋਂ, ਕਾਕਾ ਸਿੰਘ ਜੁੜੇ ਸੀ ਸਾਡੇ ਨਾਲ ਉੜਤ ਭਗਤ ਰਾਮ ਪਿੰਡ ਸੀ ਇਹਨਾਂ ਦਾ, ਔਰ ਹਰਦੀਪ ਸਿੰਘ ਗਿਆਨ ਪਿੰਡ ਤੋਂ ਜੁੜੇ ਸੀ ਜੋ ਬਠਿੰਡਾ ਜ਼ਿਲ੍ਹਾ ਦੇ ਵਿੱਚ ਹੈ। ਧਰਮਵੀਰ ਜੁੜੇ ਸੀ ਸਾਡੇ ਨਾਲ ਡੱਬਵਾਲੀ ਤੋਂ, ਮਲਕੀਤ ਘੜਿਆਣਾ ਜੁੜੇ ਸੀ ਬਠਿੰਡਾ ਤੋਂ, ਔਰ ਤੇਜਾ ਸਿੰਘ ਭੰਗੂ ਜੁੜੇ ਸੀ ਸਾਡੇ ਨਾਲ ਪਿੰਡ ਮੱਲਾ ਤੋਂ। ਸਾਰੇ ਸਾਥੀਆਂ ਦਾ ਜਿਨ੍ਹਾਂ ਨੇ ਪ੍ਰੋਗਰਾਮ 'ਚ ਸ਼ਿਰਕਤ ਕੀਤੀ ਉਹਨਾਂ ਦਾ ਧੰਨਵਾਦ, ਅਤੇ ਜਿਨ੍ਹਾਂ ਦਾ ਫੋਨ ਨਹੀਂ ਮਿਲਿਆ ਕਿਸੇ ਕਾਰਨ ਕਰਕੇ ਉਹਨਾਂ ਦਾ ਵੀ ਧੰਨਵਾਦ ਹੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਵਿਵਿਧ ਭਾਰਤੀ ਮੁੰਬਈ ਦੇ ਪ੍ਰਸਾਰਣ ਐਫ ਐਮ ਬੈਂਡ 101 ਮੈਗਾਹਰਟਸ ਤੇ ਅਤੇ ਪ੍ਰਸਾਰ ਭਾਰਤੀ ਦੀ ਮੋਬਾਈਲ ਫੋਨ ਐਪ ਨਿਊਜ਼ ਆਨ ਏ ਆਈ ਆਰ ਤੇ ਤੁਸੀਂ ਸੁਣ ਰਹੇ ਹੋ ਆਕਾਸ਼ਵਾਣੀ ਐਫ ਐਮ ਬਠਿੰਡਾ ਦੇ ਪ੍ਰਸਾਰਣ ਸਟੂਡੀਓ ਦੀ ਘੜੀ ਤੇ ਸਮਾਂ ਰਾਤ ਦੇ ਠੀਕ 11 ਵਜ ਰਹੇ ਨੇ ਇਸ ਦੇ ਨਾਲ ਹੀ ਸਾਡੀ ਅੱਜ ਦੀ ਸਭਾ ਦੀ